0: ਜਾਤਿ ਸੁਭਾਵੇ ਤਾ ਸਿਰਿਸ਼ਟੇ ਉਪਾਏ
1: ਆਪਣੇ ਬਾਣੇ ਲੈ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਨ ਸੂ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ।

0: ਪਰਸਾਨ
1: ਗੁਰ ਪਰਸਾਨ ਨਾਨਕ ਜਾਨ
0: ਜੋ ਜਾਣੈ ਤਿਸ ਸਦਾ ਸੁਖ ਹੋਏ
1: ਆਪ ਮਿਲਾਏ ਰਹਿ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਖ ਜਿਸ ਹਿਰਦੇ ਭਗਵੰਤ
0: ਤਨ ਤਨ ਤਨ ਜਨ ਆਇਆ
1: ਜਿਸ ਪ੍ਰਸਾਦ ਸਭ

0: ਹਾਰ ਪਦਾਰਥ ਕਮਲ ਪ੍ਰਗਾਸ
1: ਸਾਕੇ ਮਦ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸੰਦਰਸ਼ੀ ਏ ਗ੍ਰਿਸ਼ਟੇਤਾ
0: ਇਹ ਫਲ ਤਿਸ ਜਨ

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋ।

ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁੱਖ ਜਾਏ ਅਤੇ ਇੱਕ ਬਹਾਦਰ ਸਿਮਰੀ ਹੈ, ਘਰ ਨਾਉ ਨਿਧਿਆ ਮੈਂ ਧਾਏ, ਸਭ ਥਾਈ ਹੋਏ ਸਹਾਇ। ਜਿਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਉਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਨੂੰ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਨੂੰ ਹਈਆਂ ਚਰਖਣੀਆਂ ਤੇ ਚੜ੍ਹੇ, ਪਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਂਗਨ ਬਹਾਈ, ਇਤਨਾ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਿਆ ਵਿੱਚ ਤਿਆ ਮਨਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਛਿਆ ਰਿਆਇਤ, ਦੇਗ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾਂਝਾ ਕਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖਾ ਆ ਵਾਹਿਗੁਰੂ, ਹੈ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੀ ਤਾਣ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਹਾਰਾਜ ਜੀ ਬੁੱਧਵਾਰ ਦੀ ਦੀਵਾਨ ਸਜੇ ਹਨ, ਅੱਜ ਦੇ ਲੰਗਰ ਦੀ ਅਤੇ ਪਾਠ ਦੀ ਸੇਵਾ ਭਾਈ ਮੇਜਰ ਸਿੰਘ ਜੀ ਧਾਮੀ ਵੱਲੋਂ ਆਪਣੇ ਪਿਤਾ ਭਾਈ ਗੁਲਜਾਰ ਸਿੰਘ ਅਤੇ ਮਾਤਾ ਅਵਤਾਰ ਕੌਰ ਜੀ ਦੀ ਸਾਲਾਨਾ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਕਿਰਪਾ ਕਰਨੀ, ਸੇਵਕ ਪਰਿਵਾਰ ਦੀ ਸੇਵਾ ਥਾਏ ਪਾਉਣੀ, ਲੇਖੇ ਲਾਉਣੀ, ਅੰਗ ਸੰਗ ਸਹਾਈ ਹੋਣਾ, ਘਰੋਂ ਦਰੋਂ ਨਾਮ ਦਾਨ, ਗੁਰਸਿੱਖੀ ਸਦਕ ਭਰੋਸਾ ਸੇਵਾ ਸਿਮਰਨ, ਅੰਮ੍ਰਿਤ ਵੇਲ ਦੀ ਦਾਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਪਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਸਤਾ ਵਿੱਚ ਰੱਖਣਾ, ਮਹਾਰਾਜ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕਾ ਰੁਮਾਲਾ ਸਾਹਿਬ ਭੇਟ ਕੀਤਾ ਹੈ, ਆਪ ਅੰਗੀਕਾਰ ਕਰਦੇ ਹੋਏ ਸੇਵਾਦਾਰ ਪ੍ਰਵਾਨ ਕਰੋ ਅਤੇ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਆਪ ਜੀ ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਨਾਮ ਜਪੇ, ਪਾਵਨ ਮੁੱਖ ਵਾਕ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਿਰ ਬੱਧ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਵਾਹਿਗੁਰੂ ਸਾਹਿਬ ਜੀ ਤੋੜੀ ਮਹੱਲਾ ਪੰਜਵਾ। ਹਰ ਹਰ ਪਤਿਤ ਪਵਨ ਜੀ ਪ੍ਰਾਨ ਮਾਨ ਸੁਖ ਦਾਤਾ,

ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾਂ ਪਿੱਠ ਦੇ ਇਨਾਮ ਦੇ ਮੁਕਲਾਇਆ

ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਹਿਆ, ਜਾ ਸੁਖ ਤਾਮ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੂ ਕਰੀ ਨ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ।

ਸੋ ਘਰ ਕੇ ਹਾਜਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕਾਂ ਸੰਖਾ, ਕੀਤੇ ਤੇਰੇ ਬਾਵਣ ਹਾਰੇ, ਕੀਤੇ ਤੇਰੇ ਰਾਗ ਪਰੀ ਸਿਓ ਕਹੀ ਆਏ, ਕੀਤੇ ਤੇਰੇ ਗਾਵਣ ਹਾਰੇ।

ਅੰਦਰ ਨਾਲੇ ਗਾਵਣ ਤਦਨੋਂ ਸਿੱਧ ਸਮਾਧੀ ਅੰਦਰ ਗਾਵਣ ਤਦਨੋਂ ਸਾਧ ਵਿਚਾਰੇ ਗਾਵਣ ਤਦਨੋਂ ਜਤੀ ਸਤੀ ਸੰਤੋਖੀ ਗਾਵਣ ਤਦਨੋਂ ਵੀਰ ਕਰਾਰੇ ਗਾਵਣ ਤਦਨੋਂ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋਂ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ

ਹੈ ਪੀ ਹੋ ਸੀ ਜਾ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਉ ਤਿਸਦੀ ਵਡਿਆਈ

ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ।

ਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਧ ਵਿਣ ਸਿੱਧੀ ਕਿਰਨ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮੁਹੱਲਾ ਪਹਿਲਾ

ਸੋ ਕਿਉਂ ਵਿਸਰਾਈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨ ਜਾਏ, ਨਾ ਉਹ ਮਰਾਈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ, ਦੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੇ ਕੀਤੀ ਰਾਤ, ਖਸਮ ਸਾਡਾ ਹੈ ਤੇ ਕਮ ਜਾਤ, ਨਾਨਕ ਨਾ ਵੈ ਬਾਜ ਸਨਾਤ, ਰਾ ਗੁਜਰੀ ਮਹੱਲਾ ਚੌਥਾ, ਹਰ ਕੇ ਜਾਣੋ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤਨ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ,

ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਰ ਧਨ ਸਤਸੰਗਤ ਜਿਤ ਹਰ ਰਸ ਪਾਇਆ।

ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੀ ਮਨ ਪਹੁ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਗੁਰੂ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ, ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ। ਸਭ ਜੀਤ ਮਾੜੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ।

ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੂੰ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਹਨਉ ਸੇ ਤਹਨ ਜਿਨ ਹਰ ਤਿਹਾਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਪੰਡਹਾਰ ਜੀ ਭਰੇ ਬੇਅੰਤ ਬੇਅੰਤਾ

ਪੂਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪੇ

ਸੁਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਹਾਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁੱਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣਾ ਹੈ ਹਰ ਗੁਣ ਸਦ ਹੀ ਅੱਖ ਵਖਾਣੈ ਜਿਨ ਹਰ ਸੇਵੇ ਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਉਹਦੇ ਬਿਨ ਦੂਜਾ ਅਵਰਣ ਕੋਏ

ਅੱਲਾ ਪਹਿਲਾ ਤਿਤ ਸਰਬ ਰੜਾਏ ਭਈ ਲੈ ਨਿਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਅਲੇ ਮਨ ਏਕ ਨ ਚੇਤ ਸਮੂੜ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁੱਖ ਤੋ ਹਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਉਟਾਰੇ ਜੋ ਕਲ

ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁੱਠ ਛਾ ਛਿਪ ਸਕੈ ਨਾ ਕੋਈ। ਇੱਕ ਵਾਰ ਜਿੰਤ ਮੈਂ ਸੰਭਾਰਾ, ਕਾਲ ਫਾਸ ਤੇ ਤਾਹੂ ਬਾਰਾ। ਦਿਨ ਨਰ ਨਾਮ ਤਿਹਾਰੂ ਕਹਾ, ਦਰਦ ਦੁੱਖ ਦੁੱਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਘਾਤ ਦੈ ਲਿਹੂ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੁ ਬਚਾਈ।

ਉਚਾ ਹੀ ਕਰਤਾ ਸ੍ਰੀ ਅਸਤੋਜੋ ਜਪਹਿ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਵਾਂਛਿਤ ਫਲ ਪਾਵੈ ਸੋਈ ਦੁਖ ਨਤ ਸਭੇ ਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾਕੀ ਇੱਕ ਬਾਰ ਚਾਉ ਪਾਈ ਕੋ ਕਹਿ ਚਾਉ ਪਾਈ ਸੰਬਤ ਸਤਰਹ ਸਹਸ ਪਣ ਜੈ ਅਰਧ ਸਹਸ ਪੁਣ ਤੀਨ ਕਹਿ ਜੈ ਭਾਦਰ ਸੁਧੀ ਅਸ਼ਟਮੀ ਰਬਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ।

ਪਜੂੰ ਦੋਹਰਾ ਦਾਸ ਜਾਨ ਕਰ ਦਾਸ ਪਾਰੂ ਕੀਜੈ ਕਿਰਪਾ ਪਾਰੂ ਆਪ ਹਾਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰੂ ਚਾਉ ਪਈ ਮੈਂ ਨਾਗਰੇ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨ ਤਿਹਾਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ

ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਿਤ੍ਰ ਚਾਰੋ ਚੁਕ ਹੋਏ ਕਬਲਿਓ ਸੁਧਾਰੋ ਕਬਿ ਬਾਚ ਦੋਹਰਾ ਜੋ ਨੀ ਪ੍ਰਭ ਸੋ ਕਹਾਂ ਸੋ ਕਹੂ ਜਗ ਮਾਹੀ ਜੋਤੀ ਪ੍ਰਭ ਕੋ ਧਿਆਇ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਬਿਖੈ ਸਮਾਈ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ ਕਾਬਾ ਚ ਦੋਹਰਾ

ਜੇ ਜੇ ਤਮਰੇ ਧਿਆਨ ਕਹੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਾਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟਕ ਬਿਸ਼ਨ ਮਹੇਸੋ ਕੋਟਿੰਦਰ ਬ੍ਰਹਮਾ ਕਿਤੇ ਰਾਮ ਸਰ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇ ਤੋ ਸੁਰਗ ਬਾਸ ਰਗਵਰ ਕਰਾ ਸਗਰੀ ਪੁਰਸ਼ ਸਮੇਤੋ ਚਾਉ ਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਦੇਹ ਨਿਟਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਤ ਬਿਆ ਸਭ ਸਿਕੈ ਨ ਕੋਈ ਸੰਮਤ ਸਤਰਹ ਸਹਿਸ ਕੁਚਾਵਣ ਹਾੜਵਦੀ ਪ੍ਰਥਮ ਸੁਖ ਦਾਵਨ ਤਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੌਂਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਓ ਰਗਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਤਸ ਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸਵਈਆ

ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਹਰੀਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ।

ਅਰਹਤਵਾਦ ਜੀ ਆਨੰਦ ਸੁਣੋ ਬੜ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ

ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀ ਤੇਰਾ ਛੜ ਜਾਹੇ ਪਾਵਦਲ ਬਿਕਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਤਾ ਕੋਇ ਨ ਜਾਏ ਜਿਆ ਵੈਦਿਆ ਹੇ ਸ਼ੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ।

ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਕੀਰਤਨ ਸਰਵਨ ਕਾਰਿ ਸੋ ਸੋ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਆਪ ਜੀ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਪਾਸੋਂ ਸਰਵਨ ਕਰੋ। ਗੁਰਫਤਿਹ ਪ੍ਰਵਾਨ ਕਰੋ ਜੀ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਸਿੱਧੂ ਕੇ ਸੁਤ ਬਿਰਾੜਤੈ ਬਿਦ ਤਿਉਗੋਤ ਬਿਰਾੜ ਆੜਤੈ ਦੁਲਤ ਲੋਗ ਬੜੇ ਜਬ ਪਾਰੇ ਬਸੇ ਬਸਾਏ ਗਾਮ ਨਿਜ ਚਾਰੇ। ਜਿਉ ਸਿੱਧੂ ਕੇ ਸੁਤ ਬਿਰਾੜਤੈ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੌਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਜੋ ਪਾਵਨ ਪਵਿੱਤਰ ਸਿੱਖ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸ੍ਰੀ ਗੁਰਪੰਥ ਪ੍ਰਗਾਸ਼ ਜੀ ਦੀ ਸੰਪੂਰਨਤਾ ਕਰਦੇ ਹੋਏ ਮਹਾਕਵੀ ਗਿਆਨੀ ਗਿਆਨ ਸਿੰਘ ਜੀ ਆਪਣੀ ਕੁੱਲ ਦਾ ਬਾਇਓਡਾਟਾ ਦੇ ਰਹੇ ਨੇ, ਆਪਣਾ ਐਡਰੈਸ, ਜਿਸ ਕੁੱਲ ਵਿੱਚ ਐਸੇ ਮਹਾਨ ਗੁਰਸਿੱਖ ਦਾ ਗਿਆਨਵਾਨ ਦਾ ਭਗਤੀ ਕਰਨ ਵਾਲੇ ਦਾ ਜਨਮ ਹੋਇਆ ਉਹ ਆਪਣੇ ਬਾਰੇ ਸਾਰਾ ਦੱਸ ਰਹੇ ਨੇ। ਦੁਲਟ ਗੋਤ ਜਿਵੇਂ ਚੱਲਿਆ, ਕੱਲ੍ਹ ਪ੍ਰਸੰਗ ਸਰਵਣ ਕੀਤਾ ਸੀ ਪ੍ਰਿਥੀਰਾਜ ਚੌਹਾਨ ਦੇ ਦੂਜੇ ਭਰਾ ਛੋਟੇ ਤੋਂ ਰਾਏ ਬੀਰ ਤੋਂ ਜਾਂ ਦੁਲਟ ਰਾਏ ਤੋਂ। ਦੋ ਤਰ੍ਹਾਂ ਨਾਲ ਇਹ ਸਾਖੀ ਕਵੀ ਜੀ ਨੇ ਬਿਆਨ ਕੀਤੀ ਸੀ। ਜਿਵੇਂ ਫਿਰ ਤੁਰਕਾਂ ਦਾ ਜ਼ੋਰ ਪੈ ਗਿਆ, ਦਿੱਲੀ ਦਾ ਤਖ਼ਤ ਪ੍ਰਿਥੀਰਾਜ ਚੌਹਾਨ ਤੋਂ ਖੋਹ ਲਿਆ ਉਹਨਾਂ ਨੇ, ਇਹਨਾਂ ਦੇ ਵੱਡਿਆਂ ਵਡੇਰਿਆਂ ਤੋਂ ਉਹਨੂੰ ਕੈਦ ਕਰ ਲਿਆ ਅਤੇ ਇਹਨੇ ਆਪਣਾ ਬਚਾਅ ਕਰਦੇ ਹੋਏ ਮਾਲਵੇ ਵਿੱਚ ਆ ਕੇ, ਜਿੱਥੇ ਅੱਜ ਕੱਲ੍ਹ ਸੰਗਰੂਰ ਜ਼ਿਲ੍ਹਾ ਹੈ, ਉੱਥੇ ਆ ਕੇ ਗੁੱਜਰ ਨਾਮ ਦਾ ਜੋ ਰਾਜਾ ਸੀ ਉਹਦੀ ਰਾਣੀ ਸੀ ਸੋਇਨਾ, ਬੜੇ ਭਲੇ ਸਨ, ਉਦਾਰ ਚਿੱਤ ਜਿੱਥੇ ਸੂਰਮੇ ਸੀ ਉਹਨਾਂ ਕੋਲ ਆ ਕੇ ਸ਼ਰਨ ਲਈ। ਉਹਨਾਂ ਨੇ ਇਹਨੂੰ ਰਾਜਾ ਜਾਣ ਕੇ, ਸਾਸੀ ਜਾਣ ਕੇ ਅਤੇ ਗੁਣਾਂ ਵਾਲਾ ਜਾਣ ਕੇ ਸ਼ਰਨ ਦਿੱਤੀ, ਰਹਿਣ ਨੂੰ ਮਕਾਨ ਦਿੱਤੀ। ਫਿਰ ਉੱਥੋਂ ਦੇ ਧਾੜਵੀਆਂ ਨੇ, ਜਿਵੇਂ ਉਦੋਂ ਦੇ ਲੋਕਾਂ ਦਾ ਸੀ, ਇਕੱਠੇ ਹੋ ਕੇ ਇਹਨਾਂ ਦੀ ਸ਼ਰਨ ਵਿੱਚ ਆਏ। ਇਹਨਾਂ ਫਿਰ ਮੱਲਾਂ ਮਾਰੀਆਂ, ਤੁਰਕਾਂ ਨੂੰ ਲੁੱਟਿਆ, ਉਜਾੜਿਆ, ਕਈ ਇਲਾਕੇ ਇਹਨਾਂ ਨੇ ਅਧੀਨ ਕੀਤੇ। ਫਿਰ ਇਸ ਤਰੀਕੇ ਨਾਲ ਕਈ ਇਲਾਕਿਆਂ ਵਿੱਚ ਦੁਲਟ ਰਾਏ ਦੇ ਅੱਗੇ ਰਾਏ ਵੀਰ ਦੇ ਕਈ ਸਪੁੱਤਰ ਹੋਏ, 7 ਸਪੁੱਤਰ ਹੋਏ। ਉਹਨਾਂ ਤੋਂ ਬਹੁਤ ਜ਼ਿਆਦਾ ਫਿਰ ਸੰਤਾਨ ਅੱਗੇ ਪੀੜ੍ਹੀਆਂ ਵਧੀਆਂ। ਅਤੇ ਜਿਵੇਂ ਇਹਨਾਂ ਨੇ ਫਿਰ ਨਗਰ ਵਸਾਏ ਨੇ ਉਸ ਵੇਲੇ ਮਾਲਵੇ ਦੇ ਵਿੱਚ, ਜ਼ਿਲ੍ਹਾ ਸੰਗਰੂਰ ਵਿੱਚ, ਜੋ ਅੱਜ ਕੱਲ੍ਹ ਵੀ ਨਗਰ ਮਸ਼ਹੂਰ ਨੇ ਪੰਜਾਬ ਵਿੱਚ। ਇੱਥੋਂ ਤੱਕ ਕਵੀ ਜੀ ਪ੍ਰਸੰਗ ਕੱਲ੍ਹ ਆਪਾਂ ਸਰਵਣ ਕੀਤਾ ਹੈ, ਲਿਖਿਆ ਹੋਇਆ। ਜਿਵੇਂ ਅੱਗੇ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਜਿਉਂ ਸਿੱਧੂ ਕੇ ਸੁੱਤ ਬਿਰਾੜਤ,
0: ਜਿਵੇਂ ਕਹਿੰਦੇ ਸਿੱਧੂ ਦੇ, ਇਹ ਦੁਲਟ ਗੋਤ ਜਿਹੜਾ ਹੈ, ਕਈ ਮੰਨਦੇ ਨੇ ਵੀ ਦੁਲਟ ਨਾਮ ਹੀ ਸੀ ਅਤੇ ਪੁੱਤਰ ਦਾ, ਅਤੇ ਉਹਦੇ ਤੋਂ ਦੁਲਟ ਗੋਤ ਬਣ ਗਿਆ। ਜਿਵੇਂ ਸਿੱਧੂ ਦਾ ਪੁੱਤਰ ਸੀ ਬਰਾੜ, ਅਤੇ ਬਰਾੜ ਦੇ ਉਹ ਬਰਾੜ ਨਾਮ ਤੋਂ ਹੀ, ਪੁੱਤਰ ਦੇ ਨਾਮ ਤੋਂ ਹੀ
1: ਬਿਰਤੇ ਉਹ ਗੋਤ ਬਿਰਾੜ ਆੜਤ,
0: ਸੋ ਉਹਦੇ ਤੋਂ ਹੀ ਬਰਾੜ ਗੋਤ ਕਹਿਣ ਲੱਗ ਪਏ ਲੋਕ।
1: ਦੁਲਤ ਲੋਕ ਵੱਡੇ ਜਬ ਪਾਰੇ,
0: ਜਦੋਂ ਇਉਂ ਦੁਲਟ ਗੋਤ ਦੇ ਇਹ ਲੋਕ ਬਹੁਤ ਜ਼ਿਆਦਾ ਵੱਧ ਗਏ, ਅੱਗੇ ਬੰਸ਼ ਪੀੜ੍ਹੀਆਂ ਕਈ ਚੱਲ ਪਈਆਂ।
1: ਬਸੇ ਬਸਾਏ ਗਾਮ ਨਿਜ ਚਾਰ,
0: ਇਹਨਾਂ ਨੇ ਵਿਸ਼ੇਸ਼ ਕਰਕੇ ਆਪਣੇ ਹੀ ਸਰੀਕੇ ਕਬੀਲੇ ਦੇ 4 ਨਗਰ ਵਸਾਏ, ਆਪ 4 ਨਗਰ ਆਬਾਦ ਕੀਤੇ।
1: ਚੱਠੇ ਉਪਲੀ ਕੈਬੋ ਵਾਲੇ,
0: ਉਹ ਨਗਰ ਸੀਗੇ ਚੱਠੇ ਇੱਕ ਤਾਂ, ਸੋ ਉਪਲੀ ਦੂਜਾ, ਅਤੇ ਕੈਂਬੋਵਾਲ ਤੀਜਾ, ਕੈਂਬੋਵਾਲ ਆਦਿਕ
1: ਲੋਗੋਵਾਲ ਆਦਿਕ ਬਿਸਾਲ,
0: ਫਿਰ ਚੌਥਾ ਲੌਂਗੋਵਾਲ। ਇਹ ਵੱਡੇ ਨਗਰ ਨੇ, ਛੋਟੇ ਨਹੀਂ, ਬਹੁਤ ਰਕਬਾ ਇਹਨਾਂ ਦਾ ਜ਼ਮੀਨ ਦਾ। ਸੋ ਇਹ ਇਹਨਾਂ ਨੇ 4 ਨਗਰ ਆਪਣੇ ਹੀ ਦੁਲਟ ਗੋਤ ਦੇ ਸ਼ਰੀਕੇ ਕਬੀਲਿਆਂ ਨੇ ਵਸਾ ਕੇ ਅਤੇ ਆਪਣਾ ਵਸੇਬਾ ਕੀਤਾ।
1: ਬਸੇ ਅਧਿਕ ਇਨ ਪਿੰਡਾਂ ਮੈਂ ਹੈ,
0: ਇਹਨਾਂ ਪਿੰਡਾਂ ਵਿੱਚ ਬਹੁਤ ਜ਼ਿਆਦਾ ਦੁਲਟ ਲੋਕ ਦੇ ਲੋਕ ਜਿਹੜੇ ਉਹਨਾਂ ਨੇ ਰਹਿਣਾ ਕੀਤਾ ਹੈ।
1: ਕੇ ਚਿਤ ਗਏ ਪੰਜਾਬ ਮਦਹ ਹੈ,
0: ਕਿੰਨੇ ਕਿ ਇੱਥੋਂ ਉੱਠ ਕੇ ਇਹਨਾਂ 'ਚੋਂ ਪੰਜਾਬ ਮਦਹ ਹੈ। ਪੰਜਾਬ ਦਾ ਵਿਚਕਾਰ ਮਦਹ ਹੁੰਦਾ, ਵਿਚਕਾਰਲਾ ਲੱਕ ਮਾਝਾ, ਕਿੰਨੇ ਕੁ ਕੁਝ ਮਾਝੇ ਵਿੱਚ ਵੀ ਕਹਿੰਦੇ ਉੱਠ ਗਏ ਕੁਝ ਪਰਿਵਾਰ।
1: ਭੂਪ ਨੂਰਪੁਰ ਵਾਰੇ ਪਾਸ,
0: ਉੱਥੇ ਜਾ ਕੇ ਜਿਹੜਾ ਨੂਰਪੁਰ ਵਾਲਾ ਰਾਜਾ ਸੀ ਉਹਦੇ ਕੋਲ,
1: ਨੌਕਰ ਰਹੇ ਸੁਬਟ ਵਹਿ ਖਾਸ,
0: ਕਿਉਂਕਿ ਇਹ ਕਛੱਤਰੀਆਂ ਦੀ ਕੁਲ ਸੀ, ਸੂਰਮੇ ਸੀ ਲੜਨ ਵਿੱਚ, ਉਹਦੇ ਕੋਲ ਜਾ ਕੇ ਰਾਜੇ ਦੇ ਉਹਦੇ ਸੈਨਿਕ ਬਣ ਗਏ, ਸਿਪਾਹੀ ਭਰਤੀ ਹੋ ਗਏ। ਅਤੇ ਉੱਥੇ ਜਾ ਕੇ ਇਹਨਾਂ ਨੇ ਨੌਕਰ ਰਹੇ ਸੁਬਟ ਵੈ ਖਾਸ, ਖਾਸ ਕਰਕੇ ਉਹਦੇ ਨੌਕਰ ਬਣ ਗਏ, ਸੂਰਮੇ ਸੂਰਮਗਤੀ ਇਹਨਾਂ ਨੇ ਕੀਤੀ।
1: ਮਾਹੀਆ ਮਾਲੀ ਰਾਏ ਬਹਾਦਰ,
0: ਉਹਨਾਂ ਦੇ ਨਾਮ ਵੀ ਕਵੀ ਜੀ ਦੱਸਦੇ ਨੇ ਵੀ ਮਾਹੀਆ ਮਾਲੀ ਜੀ ਅਤੇ ਰਾਏ ਬਹਾਦਰ ਆਦਿ ਕਿਸਾਨਾ।
1: ਬਿਦ ਤੇ ਸੰਤ ਤੇ ਬ੍ਰਿਧੀ ਸਾਦਰ,
0: ਇਹ ਉਹਨਾਂ ਦੇ ਨਾਮ ਉੱਥੇ ਪ੍ਰਗਟ ਹੋਏ ਨੇ ਮਾਝੇ ਵਿੱਚ, ਅਤੇ ਇਹਨਾਂ ਤੋਂ ਅੱਗੇ ਉਹਨਾਂ ਦੀ ਸੰਤਾਨ ਫਿਰ ਵਧੀ, ਉੱਥੇ ਵੀ ਪੀੜ੍ਹੀਆਂ ਚੱਲੀਆਂ।
1: ਨਿਕਟ ਬਟਾਲੇ ਪੇਖ ਥਲ ਨੀਕ,
0: ਫਿਰ ਇਹਨਾਂ ਨੇ ਜਦੋਂ ਉੱਥੇ ਆਪਣਾ ਇਹਨਾਂ ਦਾ ਸ਼ਰੀਕਾ ਕਬੀਲਾ ਵੱਧ ਗਿਆ, ਕਈ ਪੀੜ੍ਹੀਆਂ ਚੱਲ ਪਈਆਂ ਇੱਕ ਤੋਂ, ਅਤੇ ਫਿਰ ਬਟਾਲੇ ਦੇ ਕੋਲ ਹੀ ਮਾਝੇ ਵਿੱਚ ਸੋਹਣਾ ਥਾਂ ਵੇਖ ਕੇ ਆਬਾਦ ਪਿਆ।
1: ਗਾਮ ਵਸਾਇਆ ਤਹਿ ਨਿਜ ਠੀਕ,
0: ਠੀਕ ਇਹਨਾਂ ਨੇ ਉੱਥੇ ਵੀ ਆਪਣਾ ਵੱਖਰਾ ਨਗਰ ਜਿਹੜਾ ਵਸਾ ਲਿਆ।
1: ਦੁਲਟ ਨਾਮ ਗਾਮ ਕਾ ਧਾਰ,
0: ਉਹਦਾ ਵੀ ਆਪਣੀ ਜਿਹੜੀ ਇਹਨਾਂ ਨੂੰ ਅੱਲ ਪੈ ਗਈ ਸੀ, ਗੋਤ ਹੀ ਬਣ ਗਿਆ ਸੀ, ਦੁਲਟ ਨਾਮ ਦਾ ਨਗਰ ਜਿਹੜਾ ਉਹਦਾ ਨਾਮ ਰੱਖਿਆ ਵੀ ਦੁਲਟ।
1: ਅਬ ਦੁਲਟ ਤਹਿ ਬਸਤ ਅਪਾਰ,
0: ਕਹਿੰਦੇ ਹੁਣ ਮੈਂ ਦੇਖਿਆ ਉੱਥੇ ਵੀ ਮਾਝੇ ਵਿੱਚ ਦੁਲਟ ਨਗਰ ਵਿੱਚ ਵੀ ਇਹ ਦੁਲਟ ਗੋਤ ਦੇ ਮਨੁੱਖ ਇਹ ਪਰਿਵਾਰ ਬਹੁਤ ਵੱਸਦੇ ਹਨ।
1: ਜਿਨ ਮੈਂ ਸੇ ਗੰਡਾ ਸਿੰਘ ਚਾਰੀ,
0: ਜਿਨ੍ਹਾਂ ਦੇ ਵਿੱਚੋਂ ਉੱਧਰ ਜਿਹੜੇ ਉਹ ਸੀ ਦੁਲਟ ਪਿੰਡ ਦੇ ਮਾਝੇ ਵਾਲੇ, ਉਹਨਾਂ ਵਿੱਚੋਂ ਜਿਹੜੇ ਸੀ ਭਾਈ ਗੰਡਾ ਸਿੰਘ ਚਾਰੀ, ਬਹੁਤ ਚੜ੍ਹਦੀ ਕਲਾ ਵਾਲੇ, ਸ੍ਰੇਸ਼ਟ, ਬਹੁਤ ਸੋਹਣੇ ਜੀਵਨ ਵਾਲੇ,
1: ਅੰਮ੍ਰਿਤਸਰ ਦਰਬਾਰ ਪੁਜਾਰੀ,
0: ਉਹ ਮੈਂ ਦੇਖਦਾ ਹਾਂ ਇਸ ਵੇਲੇ ਵੀ ਅੰਮ੍ਰਿਤਸਰ ਜੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਹੈ, ਉੱਥੋਂ ਦੇ ਪੁਜਾਰੀ ਨੇ, ਉਹ ਸਿੰਘ ਸਾਹਿਬ ਲੱਗੇ ਹੋਏ ਨੇ ਉੱਥੇ,
1: ਹੈ ਅਰਦਾਸੀਆ ਨੇਕ ਮਹਾਨ,
0: ਉੱਥੋਂ ਦਾ ਅਰਦਾਸੀਆ, ਅਰਦਾਸੀਆ ਹੁੰਦਾ ਵੱਖਰਾ ਜੋ ਅਰਦਾਸਾਂ ਹੀ ਕਰਦਾ ਵਾ। ਹੁਣ ਜਿਵੇਂ ਭਾਈ ਕੁਲਵਿੰਦਰ ਸਿੰਘ ਜੀ ਬਹੁਤ ਰਾਸਾ ਜ਼ੁਬਾਨ ਦੇ ਵਿੱਚ ਅਰਦਾਸ ਕਰਦੇ, ਮਜਾਲ ਕਿ ਕੋਈ ਮਨ ਪਾਸੇ ਜਾ ਵੜੇ ਅਰਦਾਸ ਹੁੰਦੀ ਤੂੰ। ਸੋ ਇਸ ਤਰ੍ਹਾਂ ਅਰਦਾਸੀਆ ਨੇਕ ਮਹਾਨ, ਬਹੁਤ ਨੇਕ ਚੜ੍ਹਦੀ ਕਲਾ ਵਾਲੇ ਜੀਵਨ ਵਾਲਾ, ਇਹਨਾਂ ਵਿੱਚੋਂ ਹੀ ਦੁਲਟਾਂ ਵਿੱਚੋਂ ਹੀ ਕਹਿੰਦੇ ਭਾਈ ਗੰਡਾ ਸਿੰਘ ਇਸ ਵੇਲੇ ਇੱਕ ਅਰਦਾਸੀਆ ਵੀ ਲੱਗਾ
1: ਹੈ।
0: ਹੁਣ ਅੱਗੇ ਕਹਿੰਦੇ ਹੋਰ ਜਿਹੜੇ ਇੱਧਰ ਮਾਲਵੇ ਵਿੱਚ ਗੋ ਅਤੇ ਦੁਲਟ ਗੋ ਦੇ ਚਾਰ ਪਿੰਡ ਜਿਹੜੇ ਬੱਝੇ ਸੀ, ਉਹਨਾਂ ਤੋਂ ਜਿਵੇਂ ਅੱਗੇ ਵਿਸਥਾਰ ਹੋਇਆ, ਹੁਣ ਉਹਨਾਂ ਦੀ ਕਥਾ ਹੋਰ ਮੈਂ ਕਹਿੰਦਾ ਵਾਂ।
1: ਦੇਸ਼ ਇਸ ਮੈਂ ਜਬ ਗੁਰੂ ਨੌਵੇਂ,
0: ਜਦੋਂ ਇਸ ਮਾਲਵੇ ਦੇਸ਼ ਵਿੱਚ, ਇਸ ਇਲਾਕੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੌਵੇਂ ਪਾਤਸ਼ਾਹ ਨੇ ਰਟਨ ਕੀਤਾ, ਜ਼ਿਆਦਾ ਮਾਨਸਾ, ਬਰਨਾਲਾ, ਮਾਨਸਾ ਅੱਜ ਕੱਲ੍ਹ ਦਾ ਸੰਗਰੂਰ ਅਤੇ ਦਮਦਮਾ ਸਾਹਿਬ ਦਾ, ਸੋ ਤਲਵੰਡੀ ਸਾਬੋ ਦਾ ਸਾਰਾ ਏਰੀਆ, ਇੱਥੇ ਮਹਾਰਾਜ ਨੇ ਚਰਨ ਪਾਏ ਹਨ। ਜਦੋਂ ਇੱਧਰ ਚਰਨ ਪਾਏ,
1: ਨਿਜ ਜਨ ਕਮਦਾ ਸੁਖ ਦਾ ਸੋਮੇ,
0: ਅਤੇ ਆਪਣੇ ਗੁਰਸਿੱਖਾਂ ਰੂਪੀ ਕਮੀਆਂ ਨੂੰ ਸੁੱਖ ਦੇਣ ਵਾਲੇ ਚੰਦਰਮਾ ਦੀ ਨਿਆਈ ਹੋ ਕੇ ਮਹਾਰਾਜ ਜੀ ਨੇ ਸਾਰੇ ਥਾਵਾਂ 'ਤੇ ਜਾ ਕੇ ਆਪ ਸਿੱਖੀ ਨੂੰ ਵਧਾਇਆ, ਫੁਲਾਇਆ, ਤਾਰਿਆ ਹੈ।
1: ਤਾਰਤ ਫਿਰੇ ਨਦੀ ਕਾਨ ਨਿਆਈ,
0: ਸੱਚੇ ਪਾਤਸ਼ਾਹ ਬੱਦਲ ਅਤੇ ਨਦੀ ਦੀ ਨਿਆਈ ਤਾਰਦੇ ਫਿਰੇ ਹਨ, ਟਿਕੇ ਨਹੀਂ ਇੱਕ ਥਾਂ ਵੀ। ਬਹੁਤ ਸਥਾਨ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ ਪਿੰਡਾਂ ਵਿੱਚ, ਇਹ ਮਾਲਵੇ ਵਿੱਚ, ਸਾਡੇ ਉੱਧਰ ਪਿੰਡਾਂ ਵੱਲ ਮਹਾਰਾਜ ਨਹੀਂ ਗਏ, ਪਿੱਛੇ ਪਿੱਛੇ ਰਹੇ ਨੇ। ਸੋ ਉੱਧਰ ਦਸਮ ਪਾਤਸ਼ਾਹ ਜੀ ਨੇ ਫਿਰ ਬਾਅਦ ਵਿੱਚ ਚਰਨ ਪਾਏ ਹਨ, ਕੁਰਬਾਨੀਆਂ ਹੋਣ ਤੋਂ ਬਾਅਦ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਵੇਂ ਠੰਡੇ ਪਾਣੀ ਦੀ ਨਦੀ ਵਗਦੀ ਹੈ, ਅਤੇ ਜਿੱਥੋਂ ਦੀ ਵਗਦੀ ਆ ਉੱਥੇ ਲੋਕਾਂ ਦੀ ਪਾਣੀ ਦੀ ਕਿਲਤ ਵੀ ਦੂਰ ਹੁੰਦੀ, ਠੰਡ ਸੋ ਮਿਲਦੀ ਹੈ, ਗਰਮੀ ਨਾਸ ਹੁੰਦੀ ਹੈ, ਹਰਿਆਲੀ ਆਉਂਦੀ ਹੈ, ਸੁੱਖ ਮਿਲਦੇ ਨੇ, ਬੱਦਲ ਅਤੇ ਨਦੀ ਦੀ ਨੇ ਸ਼ਾਂਤੀ ਰੂਪੀ ਠੰਡ ਦਾ ਮੀਂਹ ਪਾਉਂਦੇ ਹੋਏ ਵਰਤਾਉਂਦੇ ਹੋਏ ਮਹਾਰਾਜ ਜੀ ਨੇ ਸਾਰੇ ਇਹਨਾਂ ਪਿੰਡਾਂ ਵਿੱਚ ਜਦੋਂ ਰਟਨ ਕੀਤਾ ਪਹੁੰਚੇ ਹਨ।
1: ਦੁਲਤ ਸੇਵਕ ਪਏ ਤਦਾਈਂ,
0: ਉਸ ਵੇਲੇ ਇਹ ਜਦੋਂ ਇਹਨਾਂ ਪਿੰਡਾਂ 'ਚ ਗਏ ਮਹਾਰਾਜ ਲੌਂਗੋਵਾਲ, ਚੱਠੇ, ਉਪਲੀ, ਕੈਂਬੋਵਾਲ ਇਹਨਾਂ ਦੇ ਵਸਾਏ ਹੋਏ, ਇਹਨਾਂ ਦੁਲਟ ਲੋਕਾਂ ਨੇ ਬਹੁਤ ਸੇਵਾ ਕੀਤੀ, ਸੱਚੇ ਪਾਤਸ਼ਾਹ ਜੀ ਦਾ ਮਨ ਜਿੱਤ ਲਿਆ, ਬਹੁਤ ਸੇਵਾ ਕੀਤੀ ਰੱਜ ਕੇ।
1: ਫਿਰ ਗੁਰੂ ਦਸਵੇਂ ਪਾਸ ਰਹਾਏ,
0: ਫਿਰ ਦਸਵੇਂ ਪਾਤਸ਼ਾਹ ਉਹਤੋਂ ਸਿੱਖੀ ਇਹਨਾਂ ਨੂੰ ਮਿਲ ਗਈ, ਇਹ ਸਿੱਖੀ ਪੰਥ ਵਿੱਚ ਆ ਗਏ। ਪਹਿਲਾਂ ਕੁਛਤਰ ਹੀ ਸੀ ਇਸ ਤਰੀਕੇ ਨਾਲ, ਅਤੇ ਹੁਣ ਇਹ ਸਿੱਖ ਬਣ ਗਏ, ਮਹਾਰਾਜ ਸਿੱਖੀ ਧਾਰਨ ਕਰ ਲਈ ਨੌਵੇਂ ਪਾਤਸ਼ਾਹ ਤੋਂ। ਅਤੇ ਫਿਰ ਦਸਮ ਪਾਤਸ਼ਾਹ ਦੇ ਤਾਈਂ ਜੋ ਅਨੰਦਪੁਰ ਸਾਹਿਬ ਦੇ ਵਿੱਚ ਲੋੜ ਸੀ ਸਿੱਖਾਂ ਦੀ, ਅਤੇ ਮਹਾਰਾਜ ਜੀ ਨੇ ਖਾਲਸਾ ਸਾਜ ਦਿੱਤਾ ਸੀ, ਫਿਰ ਇਹਨਾਂ ਦੀ ਕੁੱਲ ਵਿੱਚ ਇਹ ਖਾਲਸਾ ਅੰਮ੍ਰਿਤ ਦੀ ਦਾਤ ਆਈ, ਇਹ ਸਿੰਘ ਸਜੇ, ਦੁਲਟ ਜਿਹੜੇ ਸਨ। ਅਤੇ ਫਿਰ ਦਸਮ ਪਾਤਸ਼ਾਹ ਜੀ ਦੇ ਕੋਲ ਉਹਨਾਂ ਦੇ ਹੁਕਮ ਵਿੱਚ ਰਹਿਣਾ ਕੀਤਾ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ।
1: ਜੰਗਲ ਮੈਂ ਅਨਗਨ ਕਾਏ,
0: ਜੰਗਾਂ ਦੇ ਵਿੱਚ ਜਿਹੜੇ ਜੰਗ ਪੈਂਦੇ ਸੀ ਅਨੰਦਪੁਰ ਸਾਹਿਬ, ਸੋ ਤੁਰਕ ਚੜ੍ਹ ਚੜ੍ਹ ਆਉਂਦੇ ਸੀ ਪਹਾੜੀਏ, ਤੁਰਕ ਗੁਰੂ ਘਰ ਦੇ ਉੱਪਰ ਕਿਲੇ ਬਣਵਾਏ ਹੋਏ ਸੀ ਮਹਾਰਾਜ ਜ਼ੁਲਮ ਦੇ ਖਿਲਾਫ ਡਟੇ ਹੋਏ ਸਨ, ਈ ਨਹੀਂ ਮੰਨੀ। ਅਤੇ ਉਸ ਵੇਲੇ ਉਹ ਅਨੰਦਪੁਰ ਸਾਹਿਬ ਜਿਹੜੇ ਜੰਗ ਹੋਏ, ਉਹਨਾਂ ਜੰਗਾਂ ਵਿੱਚ ਇਹਨਾਂ ਦੁਲਟ ਲੋ ਗੋਤ ਦੇ ਸਿੱਖਾਂ ਨੇ ਬਹੁਤ ਦੁਸ਼ਮਣਾਂ ਨੂੰ ਚੜ੍ਹ ਕੇ ਆਇਆਂ ਨੂੰ ਖਾਲਸਾ ਫੌਜ ਵਿੱਚ ਹੋ ਕੇ ਨਾਸ ਕੀਤਾ।
1: ਔਰੰਗਜ਼ੇਬ ਸ਼ਾਹੇ ਤੇ ਪਿੱਛੇ,
0: ਉਸ ਤੋਂ ਬਾਅਦ ਫਿਰ ਔਰੰਗਜ਼ੇਬ ਬਾਦਸ਼ਾਹ ਤੋਂ ਪਿੱਛੋਂ ਉਹਦੇ ਮਰਨ ਤੋਂ ਬਾਅਦ,
1: ਮਚੇ ਗਦਰ ਮੁਲਕੀ ਜਬ ਤੀਛੇ,
0: ਜਦੋਂ ਹਿੰਦੁਸਤਾਨ ਵਿੱਚ ਬਹੁਤ ਭਾਰੀ ਥਾਵਾਂ ਥਾਵਾਂ 'ਤੇ ਤਿੱਖੇ ਗਦਰ ਮੱਚੇ, ਸੋ ਉਸ ਵੇਲੇ ਬਗਾਵਤਾਂ ਹੋ ਗਈਆਂ। ਔਰੰਗਜ਼ੇਬ ਤੋਂ ਬਾਅਦ ਕੋਈ ਵੀ ਬਾਦਸ਼ਾਹ ਸਥਿਰ ਨਹੀਂ ਟਿਕ ਸਕਿਆ, दो जां तीन साल तो वध कोई राज नहीं कर सकया। दिल्ली दा तख्त जिहड़ा डामा डोल हो गया सी।
1: फिर नादर जब जलमी आयो,
0: फिर उदों भी बहुत कदे मराठिया ने बगावत कर दिती, कदे राजपूत उठ खड़ोते। औरंगजेब तो बाद ही ये मुगलां दे नक विच दम आया रहा, जिन्ना क चिर राज इन्हां दा थोड़े साल रहा वा। तो उस तो बाद फिर अंग्रेज़ आ गए सी। पर कवि जी दसदे ने उस तो पहला अंग्रेज़ां दे हजे पिछे सी। अंग्रेज़ बंगाल वल कलकत्ते वल सन। उस तो पहला फिर नादर चढ़ के आया, नादर शाह दुरानी ईरान तो। उन्हें हल्ले किते ते नाल ही उस तो औरंग सन जी, हाँ जी जुलमी आयो नादर शाह। नादर शाह ने आके खुले आम बहुत जुल्म कीते, सो हिंदुस्तान लुटिया मारिया कुटिया।
1: अहमद शाह कई बेर थायो,
0: फिर उदी मौत हो गई तंबू दे विच ही। सो उस वेले अपने देश विच ते अहमद शाह दुरानी जिहड़ा उस थान ते इन्हें बादशाह अपने आप नूं घोषित कीता। इन्हें उन्हूं मारिया सी धोखे नाल सुते पए नूं, पातशाही लैण दे मारे ने काबल दी। फिर अहमद शाह कई बित बिर ताहियो, कई बार अहमद शाह बदाली जरा चढ़ के आया। उस तरह दो दो लख फौज लैके गिलजियां दी मारो मार करदा। कई बार कई ने वध लिखे, 11 हल्ले लिखे ने सिख इतिहासकारा ने। पंजाब ते 8 हल्ले दे लिखे हन।
1: तबत काल चाल के मारे,
0: तां उस वेले काल दी चाल गति दे समय दी गति दे दबे कुचले मारे हुए लोग।
1: उजड़े थे पिंड कौम अपारे,
0: ये उस वेले बहुत पिंड ते कौमां उजड़ियां सी जिन्हियां बसदियां सी हिंदुस्तान विच। उन्हें सारियां नूं एक बार तूफान वांग उड़ा दिता सी। इन्हां दे अगे दुरानियां दे ना राजपूत टिके, ना मराठे टिके, ना होर कोई टिकया। मुगल आदक भी तुरक भी भज नठे। सो इस तरीके नाल साध संगत जी जे मुकाबला कीता, सीधे तौर पर सिखा ने कीता वा। जंगलों विचों हल्ले बोल बोल के इन्हां मुड़दियां नूं लुटेरियां नूं लुटिया। वो भी घात ला के अद्धी अद्धी रातों, सीधा नहीं इन्हां नूं मुकाबला, अटैक इन्हां सीधा किया। जदों उदों बहुत नुकसान, क्योंकि ताकत बहुत ज़्यादा सी हथियारां दी भी फौज दी भी। सिख थोड़े सी बहुत मुठ्ठी भर, शस्त्र भी उन्ने वधिया नहीं सन, खुंडे से टुटे फुटे शस्त्रां नाल वड्डे घल्लूघारे विच लड़े। 2,00,000 गिलजियां ने फौ हमला किया, बहुत वड्डा नुकसान होया। भावें 19 दुरानी फौज रखी सी मैदान विच, लड़ाई विच सिख पिछे नहीं सन, लड़ाई विच अगे सन बहादरी विच। तो इस करके फिर ये साध संग जी उस वेले कहिंदे भी जदों बहुत सारे नगर फिर भी ये कौमां दे अड्डो अड्ड, कोई बराड सी कोई जिवें वसदियां सी कौमां, ये दुल्लट मालवे विच बहुत सारे नगर ते कौमां दे उजाड़े हुए। वो नगर जिहड़े उजाड़ दिते उन्हां लुट के,
1: दुल्लट भी उजड़े ते सिकालें।
0: उस वेले दुल्लट भी जिहड़े बसे सी ये भी उजड़ गए, इन्हां नूं भी अस्त व्यस्त कर दिता गया, घर बार छड के भजना पिया।
1: फिर ते रहे चकरैल बिसालें,
0: फिर किन्ना समा तां जदों घर बार ही ढा जांदा ही बदाली ते चकरैल। जिवें एक थान आसन ला लिया, फिर उतों 2-4 दिन अगले पिंड, 2-4 दिन अगले पिंड, चक्रवर्ती हो गई। फिर किन्ना समा ये जिहड़े सी दुल्लट गोद दे लोग अपना टोला बना के जत्था वड्डा वहीर ये फिरदे रहे।
1: आले सिंह पटियाले वाले,
0: फिर अखीर जा के फिर दुआरे इन्हां नूं बाबा आला सिंह जी पटियाले वालिया ने जा करके
1: होए नृप जब प्रगट बिसाले।
0: जदों ये बहुत वड्डा राजा प्रगट हो गया, इहदा प्रताप बन गया, इन्हें अद्धे मालवे दे विच काबज हो गया, बठिंडे आदि किलियां ते कब्जा हो गया, पटियाले सारे इहदा कब्जा हो गया, किले बन गए। तां उस वेले ने बरनाला आदि वसा लए, तां चंगा प्रताप बन गया सी। ते फरीदकोट आदिक भी ये अधीन सी, बाकी दूजे राजे भी बाद विच ये अधीन ही रहे ने पटियाले दे रियासतां जिहड़ियां सी। जदों फिर उहदा प्रताप होया बाबा आला सिंह जी पटियाले वाले राजे ने, इन्हां ते तरस करके भी इन्हां नूं कोई थां टिकाणा नहीं है, ਇਹਨਾਂ ਕੋਲ ਇਹ ਦੁੱਲਟ ਜਿਹੜੇ ਨੇ ਇਹ ਉਜੜੇ ਹੋਏ ਫਿਰਦੇ ਹਨ।
1: ਬਰਨਾਲਾ ਤੇ ਉੱਬਾ ਵਾਲੇ,
0: ਉਹਨੇ ਆਪ ਪਹਿਲਾਂ ਨਵੇਂ ਨਗਰ ਬਰਨਾਲਾ ਤੇ ਉੱਬਾ ਵਾਲਾ ਜੋ ਦੋ ਸਨ,
1: ਅਧਿਕ ਗਾਮ ਬਸੇ ਬਸਾਲੇ,
0: ਬਹੁਤ ਜ਼ਿਆਦਾ ਨਗਰ ਹੋਰ ਨਵੇਂ ਵਸਾਉਣਾ ਕੀਤੇ ਉੱਥੇ, ਸੋ ਆਬਾਦੀ ਵਸਾਈ।
1: ਲੌਂਗੋਵਾਲ ਕਾ ਥੇ ਪਿਖਿਆ ਕੇ,
0: ਉਹਨੇ ਫਿਰ ਮੁੜਦੇ ਨੇ ਪਟਿਆਲੇ ਵੱਲ ਨੂੰ ਬਰਨਾਲਾ ਵਸਾ ਕੇ ਅਤੇ ਆਪਣੀ ਰਾਜਧਾਨੀ ਵੱਲ ਨੂੰ ਜਦੋਂ ਜਾ ਰਿਹਾ ਸੀ ਅਤੇ ਲੌਂਗੋਵਾਲ ਦਾ ਥੇ ਵੇਖਿਆ ਉਜੜਿਆ ਹੋਇਆ ਜੋ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ ਵਸਾਇਆ ਸੀ, ਜੋ ਨਾਦਰ ਸ਼ਾਹ ਅਤੇ ਅਬਦਾਲੀ ਦੇ ਹਮਲਿਆਂ ਨਾਲ ਉਜੜ ਗਿਆ ਸੀ, ਉਹ ਲੌਂਗੋਵਾਲ ਦਾ ਥੇ ਜਿਹੜਾ ਟਿੱਬਾ ਹੋਇਆ ਵੇਖਿਆ।
1: ਦੌਲਤ ਜੱਟਣ ਤਈਂ ਬੋਲਾ ਕੇ,
0: ਉਹਨੇ ਫਿਰ ਇਹਨਾਂ ਤਰਸ ਕੀਤਾ, ਇਹਨਾਂ ਸਾਰੇ ਦੁੱਲਟ ਜ਼ਿਮੀਂਦਾਰਾਂ ਨੂੰ ਬੁਲਾ ਕੇ ਇਕੱਠੇ ਕਰਕੇ ਉੱਥੇ ਸੱਦ ਕੇ,
1: ਖੂਹ ਪਹਿਲ ਹੀ ਥਾ ਤਿੰਨ ਕੇਰਾ,
0: ਖੂਹ ਇਹਨਾਂ ਦਾ ਉੱਥੇ ਬੰਦ ਨਹੀਂ ਹੋਇਆ ਸੀ, ਖੂਹ ਉਵੇਂ ਹੀ ਸੀ ਅਤੇ ਖੂਹ ਇਹਨਾਂ ਦਾ ਪਹਿਲਾਂ ਹੀ ਲਵਾਇਆ ਹੋਇਆ ਵੱਡਿਆਂ ਵਡੇਰਿਆਂ ਦਾ ਉੱਥੇ ਸੀ ਨਿਸ਼ਾਨੀ।
1: ਲੱਗਿਓ ਨਿਰਪ ਆਲੇ ਸਿੰਘ ਹੇਰਾ,
0: ਉਹ ਖੂਹ ਲੱਗਿਆ ਹੋਇਆ ਰਾਜਾ ਪਟਿਆਲਾ ਮਹਾਰਾਜਾ ਆਲਾ ਸਿੰਘ ਨੇ ਵੇਖਣਾ ਕੀਤਾ।
1: ਹਿੰਮਤ ਨਾਮ ਦੁੱਲਟ ਨੇ ਜੋ
0: ਲੋਕਾਂ ਦੇ ਕਹਿਣ ਅਨੁਸਾਰ ਦੱਸਣ ਅਨੁਸਾਰ ਉਸ ਵੇਲੇ ਦੇ ਭਾਈ ਹਿੰਮਤ ਨਾਮ ਦਾ ਜੋ ਦੁੱਲਟ ਸੀ,
1: ਥਾ ਲਗਵਾਇਆ ਜਾਨ ਤਲੂ,
0: ਇਹਨਾਂ ਦਾ ਹੀ ਵੱਡਾ ਵਡੇਰਾ ਸੀ ਉਹਨੇ ਲਗਵਾਇਆ ਸੀ, ਸਭ ਕੋਈ ਲੋਕ ਜਾਣਦੇ ਸੀ ਵੀ ਇਹ ਦੁੱਲਟ ਹਿੰਮਤ ਦੁੱਲਟ ਨੇ ਵੱਡਾ ਖੂਹ ਲਵਾਇਆ ਹੋਇਆ ਹੈ।
1: 1806 ਕੈ ਮਾਹ ਹੈ,
0: ਫਿਰ 1806 ਦੇ ਵਿੱਚ ਸੰਮਤ ਅਨੁਸਾਰ ਜੇ ਗਿਣੀਏ ਤਾਂ 1749 ਈਸਵੀ ਨੂੰ
1: ਲੌਂਗੋਵਾਲ ਵਸਾਇਓ ਚਾਹੇ,
0: ਫਿਰ ਮਹਾਰਾਜਾ ਅੱਲਾ ਸਿੰਘ ਦੇ ਆਸਰੇ ਹੋ ਕੇ ਲੌਂਗੋਵਾਲ ਜਿਹੜਾ ਇਹਨਾਂ ਨੇ ਦੁਬਾਰੇ ਵਸਾਉਣਾ ਚਾਹਿਆ ਹੈ।
1: ਤੁਰਕ ਤਕੀ ਪਰ ਢੱਡਰੀਆਂ ਕੇ,
0: ਅਤੇ ਵਸਾਇਓ ਚਾਹ, ਇਹਨਾਂ ਲੌਂਗੋਵਾਲ ਵਸਾਉਣਾ ਚਾਹਿਆ। ਬਾਬਾ ਅੱਲਾ ਸਿੰਘ ਨੇ ਕਿਹਾ ਉਹ ਤੁਹਾਡੀ ਧਰਤੀ ਹੈ, ਮੈਂ ਨਹੀਂ ਰੋਕਦਾ, ਤੁਸੀਂ ਆਪਣਾ ਨਗਰ ਵਸਾਓ, ਇੱਥੇ ਰਹੋ, ਕਿਉਂ ਐਵੇਂ ਝੁੱਗੀ ਝੌਂਪੜੀਆਂ ਵਾਂਗ ਉੱਥੇ ਕਦੇ ਉੱਥੇ ਚਾਰ ਦਿਨ ਕਦੇ ਉੱਥੇ ਫਿਰਦੇ ਹੋ, ਏਡਾ ਤੁਹਾਡੇ ਟੱਬਰ ਨੇ ਨਹੀਂ ਖੋਲਿਆ ਸੁੱਖ ਨਾਲ। ਤੋ ਉਸ ਵੇਲੇ ਸਾਧ ਸੰਗਤ ਜੀ ਲੌਂਗੋਵਾਲ ਨਗਰ ਦੁਆਰੇ ਜਿੱਥੇ ਇਹਨਾਂ ਦਾ ਵੱਡਾ ਵਡੇਰਿਆਂ ਦਾ ਖੂਹ ਵੀ ਸੀ ਉਹਨੂੰ ਜਦੋਂ ਵਸਾਉਣਾ ਚਾਹਿਆ ਉੱਥੇ ਆ ਕੇ ਇਹਨਾਂ ਨੇ ਡੇਰੇ ਲਾਏ ਅਤੇ ਸਵਾਰਨ ਲੱਗੇ, ਘਰ ਪਾਉਣ ਲੱਗੇ।
1: ਤੁਰ ਕੇ ਤਕੀ ਪਰ ਢੱਡਰੀਆਂ ਕੇ,
0: ਉਹਦੇ ਨੇੜੇ ਨੇੜੇ ਪਿੰਡ ਨੇ ਤਕੀਪਤ ਅਤੇ ਤਕੀਪੁਰ ਢੱਡਰੀਆਂ ਆਦਿਕ ਇਹ ਪਿੰਡ ਨੇ ਉੱਥੇ, ਇੱਥੋਂ ਦੇ ਜਿਹੜੇ ਤੁਰਕ ਸੀ ਰਹਿਣ ਵਾਲੇ,
1: ਬਸਣ ਨਾ ਦੇਤੇ ਹੋਤੇ ਲੜਾਕੇ,
0: ਉਹ ਬਸਣ ਨਹੀਂ ਦਿੰਦੇ ਸੀਗੇ, ਉਹਨਾਂ ਆ ਕੇ ਹੱਲਾ ਕਰਤਾ, ਉਹ ਬੜੇ ਲੜਾਕੇ ਸੀ।
1: ਆਲਾ ਸਿੰਘ ਕੀ ਮਦਦ ਪਾਹੇ,
0: ਅਤੇ ਇਸ ਕਰਕੇ ਉਦੋਂ ਲੋਕ ਇਸ ਤਰ੍ਹਾਂ ਦੇ ਹੁੰਦੇ ਸੀ ਵੀ ਇਹ ਇੱਥੇ ਰਹਿ ਗਏ ਅਤੇ ਸਾਨੂੰ ਦੁੱਖ ਦੇਣਗੇ, ਸਾਡੇ 'ਤੇ ਕਬਜ਼ਾ ਕਰਨਗੇ, ਡਰ ਹੁੰਦਾ ਨਾ, ਇਹਨਾਂ ਨੂੰ ਕਿਤੇ ਵੀ ਮਾਲਵੇ ਦੇ ਵਿੱਚ ਰਹਿਣ ਨਹੀਂ ਦਿੱਤਾ ਸੀ। ਇਹ ਤਾਂ ਬਾਬਾ ਅੱਲਾ ਸਿੰਘ ਨੇ ਫਿਰ ਇਹਨਾਂ 'ਤੇ ਤਰਸ ਕਰਕੇ ਇਉਂ ਸਾਧ ਸੰਗਤ ਜੀ ਜਦੋਂ ਉਹ ਰਹਿਣ ਨਹੀਂ ਦਿੰਦੇ ਸੀ ਉੱਥੇ ਢੱਡਰੀਆਂ ਅਤੇ ਤਕੀਪੁਰ ਵਾਲੇ ਤੁਰਕ ਜਿਹੜੇ ਸੀ, ਹੁਣ ਜਿੱਥੋਂ ਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਇਹੀ ਢੱਡਰੀਆਂ ਨੇ, ਸੋ ਦੋ ਪਿੰਡ ਆ ਸ਼ਾਇਦ ਇਹ ਢੱਡਰੀਆਂ ਦੋ ਨੇ ਉੱਥੇ, ਇੱਕ ਛੋਟੀਆਂ ਇੱਕ ਵੱਡੀਆਂ ਨੇ, ਅਤੇ ਆਲਾ ਸਿੰਘ ਦੀ ਮਦਦ ਪਾ ਹੈ ਬਸਣ ਨਾ ਦੇ ਅਤੇ ਬਹੁਤੇ ਲੜਾਕੇ, ਉਹ ਲੜਾਕੇ ਸੀ ਅਤੇ ਉਹ ਰਹਿਣ ਨਹੀਂ ਦਿੰਦੇ ਸੀ, ਆਲਾ ਸਿੰਘ ਦੀ ਮਦਦ ਪਾ ਹੈ, ਇਹ ਆਲਾ ਸਿੰਘ ਦੀ ਮਦਦ ਪਾ ਕੇ ਫਿਰ ਉਹਦੀ ਸਹਾਇਤਾ ਨਾਲ ਉਹਦੇ ਕੋਲ ਫੌਜ ਸੀ ਬਹੁਤ ਤਕੜੀ, ਤੋਪਾਂ ਵੀ ਸਨ,
1: ਦੁਲਟੋਂ ਨੇ ਲੜਕੇ ਹੱਥ ਤਾਂ ਹੈ,
0: ਇਹਨਾਂ ਦੁਲਟਾਂ ਨੇ ਉਹਦੀ ਮਦਦ ਲੈ ਕੇ ਫੌਜ ਦੀ ਅਤੇ ਉਹਨਾਂ ਦਾ ਮੁਕਾਬਲਾ ਕੀਤਾ, ਉਹਨਾਂ ਤੁਰਕਾਂ ਨਾਲ ਲੜ ਕੇ ਉਹਨਾਂ ਸਾਰਿਆਂ ਨੂੰ ਮਾਰ ਕੇ,
1: ਐਨ ਗਾਮ ਨੇ ਜੇ ਲਿਆ ਵਸਿਆ ਹੈ,
0: ਐਨ ਪੂਰਾ ਸਹੀ ਵੱਡਾ ਆਪਣਾ ਨਗਰ ਜਿਹੜਾ ਵਸਾ ਲਿਆ ਫਿਰ ਦੁਆਰੇ,
1: ਰਕਬਾ ਰੋਕਿਆ ਅਤ ਅਧਿਕਿਆ ਹੈ,
0: ਬਹੁਤ ਜ਼ਿਆਦਾ ਰਕਬਾ ਇਹਨਾਂ ਨੇ ਰੋਕਿਆ, ਰਕਬਾ ਤੋਂ ਭਾਵ ਹੁੰਦਾ ਜ਼ਮੀਨ ਦੀ ਚੌੜਾਈ ਲੰਬਾਈ ਖੇਤਰਫਲ ਦੂਰ ਤੱਕ ਖੁੱਲ੍ਹਾ, ਇਹ ਜ਼ਮੀਨ ਇਹਨਾਂ ਲੌਂਗੋਵਾਲ ਜੋ ਨਗਰ ਹੈ ਬਹੁਤ ਵੱਡਾ ਨਗਰ ਆ ਅਤੇ ਉਹਦਾ ਰਕਬਾ ਵੀ ਉਹਨਾਂ ਦਾ ਜ਼ਮੀਨ ਜਿਹੜੀ ਵਾਹਕ ਜ਼ਮੀਨ ਇਹਨਾਂ ਨੇ ਉਹ ਰਕਬਾ ਬਹੁਤ ਜ਼ਿਆਦਾ ਰੋਕ ਲਿਆ ਲੰਬਾਈ ਚੜਾਈ ਉਸ ਜਦੋਂ ਬਲ ਪੈ ਗਿਆ।
1: ਜਟਕਾ ਪਿੰਡ ਅਤੇ ਸਹਿ ਸਮਗੌਰ,
0: ਇਹ ਉਸੇ ਤਰ੍ਹਾਂ ਲੌਂਗੋਵਾਲ ਦੀ ਨੇ ਜਟਕਾ ਪਿੰਡ ਇੱਕ ਹੋਰ ਵਸਾਉਣਾ ਕੀਤਾ ਵੱਡਾ,
1: ਨਹਿ ਮਸ਼ਹੂਰ ਹੈ ਵੱਡੋ ਕੇ ਤਾਂ ਔਰ,
0: ਇਹਨਾਂ ਪਿੰਡਾਂ ਤੋਂ ਮਸ਼ਹੂਰ ਕਹਿੰਦੇ ਹੋਰ ਇਸ ਇਲਾਕੇ ਵਿੱਚ ਕੋਈ ਵੱਡਾ ਹੀ ਪਿੰਡ ਨਹੀਂ ਮਸ਼ਹੂਰ ਉਹਨੇ, ਬਾਕੀ ਸਾਰੇ ਪਿੰਡ ਛੋਟੇ ਹਨ। ਇਸ ਇਲਾਕੇ ਵਿੱਚੋਂ ਇਹ ਪਿੰਡ ਲੌਂਗੋਵਾਲ ਜਟਕਾ ਵੱਡੇ ਨੇ।
1: ਯਦਿ ਔਰ ਬਹੁ ਜੱਟ ਬਸਾ ਹੈ,
0: ਭਾਵੇਂ ਕਿ ਉੱਥੇ ਬਹੁਤ ਗਿਣਤੀ ਪਹਿਲਾਂ ਜ਼ਿਮੀਦਾਰਾਂ ਦੀ ਹੈ ਸੀ,
1: ਪੈ ਮਾਲਕ ਦੁੱਲਟ ਹੀ ਤੈ ਹੈ,
0: ਪਰ ਉਹਨਾਂ ਦੇ ਮਾਲਕ ਜਿਹੜੀ ਮਲਕੀਅਤ ਹੀ ਹੈ, ਉਹ ਜੋ ਮਾਮਲਾ ਮੁਮਲਾ ਲੈਣਾ ਹੁੰਦਾ ਹੈ ਤੇ ਉਹ ਦੁੱਲਟ ਹੀ ਲੈਂਦੇ ਨੇ, ਮਾਲਕ ਦੁੱਲਟ ਹੀ ਹਨ।
1: ਤਿੰਨ ਮੈਂ ਸਿੰਘ ਨਗਾਹੀਆ ਜੋ ਹੈ,
0: ਉਹਨਾਂ ਦੇ ਵਿੱਚੋਂ ਇਸ ਵੇਲੇ ਕਹਿੰਦੇ ਜੋ ਭਾਈ ਨਗਾਹੀਆ ਨਾਮ ਦਾ ਸਿੰਘ ਹੈ,
1: ਸੁਬਟ ਉਦਾਰ ਭਗਤ ਬਿਦਤੋ ਹੈ,
0: ਉਹ ਬਹੁਤ ਸ੍ਰੇਸ਼ਟ ਸੂਰਮਾ ਉਦਾਰ ਹੁੰਦਾ ਦਾਤਾ ਤੇ ਭਗਤ, ਸੂਰਮਾ ਦਾਤਾ ਤੇ ਭਗਤ ਪ੍ਰਗਟ ਹੋਇਆ ਲੋਕਾਂ ਵਿੱਚ ਜਾਣਿਆ ਗਿਆ ਭਾਈ ਨਗਾਹੀਆ ਸਿੰਘ ਜੀ।
1: ਮਨੀ ਸਿੰਘ ਜਿਸ ਅੰਗ ਕਟਾਏ,
0: ਇਹ ਕਹਿੰਦੇ ਜਿਸ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾਇਆ ਹੈ ਸੀ,
1: ਤਿਸਕਾ ਵੱਡੋ ਬੀਰ ਥਾਸਾ ਏ,
0: ਉਹ ਭਾਈ ਮਨੀ ਸਿੰਘ ਇਹਦਾ ਵੱਡਾ ਭਰਾ ਸੀ ਭਾਈ ਨਗਾਹੀਆ ਸਿੰਘ ਦਾ, ਭਾਵੇਂ ਭਾਈ ਨਗਾਹੀਆ ਸਿੰਘ ਭਾਈ ਮਨੀ ਸਿੰਘ ਤੋਂ ਛੋਟਾ ਉਹਦਾ ਭਰਾ ਹੈ। ਸੋ ਇਉਂ ਕਹਿੰਦੇ ਦੱਸ ਰਹੇ ਨੇ ਇਹ ਦੁੱਲਟ ਗੋਦ ਦੇ ਵਿੱਚੋਂ ਹੀ ਇਸੇ ਭਾਈ ਨਗਾਹੀਆ ਸਿੰਘ ਜੀ ਨੇ ਹੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋ ਮਾਛੀਵਾੜੇ ਤੋਂ ਆਲਮਗੀਰ ਆਏ ਨੇ ਸਾਧ ਸੰਗਤ ਜੀ, ਉੱਥੇ ਮਹਾਰਾਜ ਜੀ ਨੂੰ ਘੋੜਾ ਭੇਟ ਕੀਤਾ ਸੀ, ਸੁੰਦਰ ਜੋੜਾ ਅਤੇ ਬਹੁਤ ਸੋਹਣਾ ਘੋੜਾ, ਬਹੁਤ ਮਹਿੰਗੇ ਮੁੱਲ ਦਾ, ਸੱਚੇ ਪਾਤਸ਼ਾਹ ਜੀ ਨੂੰ ਚੜ੍ਹਨ ਵਾਸਤੇ ਭੇਟ ਕੀਤਾ ਸੀ ਭਾਈ ਨਗਾਹੀਆ ਸਿੰਘ ਨੇ। ਇਉਂ ਇਹਨਾਂ ਨੇ ਅੱਗੋਂ ਜਾ ਕੇ ਸੇਵਾ ਕੀਤੀ ਸੀ। ਅਤੇ ਇਹ ਭਾਈ ਨਗਾਹੀਆ ਸਿੰਘ ਜਿਹੜੇ ਭਾਈ ਮਨੀ ਸਿੰਘ ਜੀ ਸ਼ਹੀਦ ਦਾ ਕਹਿੰਦੇ ਛੋਟਾ ਭਰਾ ਸੀ,
1: ਦੋਹਰਾ ਦਰਗਾਹ ਸਿੰਘ ਅਗੜ ਸਿੰਘ,
0: ਅੱਗੇ ਇਹਨਾਂ ਦੇ ਫਿਰ ਮਹਾਰਾਜ ਦੀ ਬਖਸ਼ਿਸ਼ ਹੋਈ ਬੰਸ ਵਧੀ, ਭਾਈ ਦਰਗਾਹ ਸਿੰਘ, ਭਾਈ ਅੱਗੜ ਸਿੰਘ, ਇਸ ਤਰ੍ਹਾਂ
1: ਸਿੰਘ ਬਰਾਜ ਮਹਾਰਾਜ,
0: ਸਿੰਘ ਥਰਾਜ ਮਹਾਰਾਜ। ਸੋ ਸਿੰਘ ਥਰਾਜ ਸਿੰਘ ਅਤੇ ਭਾਈ ਮਹਾਰਾਜ ਸਿੰਘ,
1: ਰੁੱਗਾ ਸਿੰਘ ਬਖਤਾ ਹਰੀ,
0: ਇਸ ਤਰ੍ਹਾਂ ਭਾਈ ਰੁੱਗਾ ਸਿੰਘ ਅਤੇ ਭਾਈ ਬਖਤਾ ਸਿੰਘ,
1: ਸਿੰਘ ਸੁਜਾਨ ਬਿਰਾਜ,
0: ਭਾਈ ਸੁਜਾਨ ਸਿੰਘ ਜੀ ਬਿਰਾਜੇ ਨੇ, ਭਾਵ ਅੱਗੇ ਮਹਾਰਾਜ ਬਖਸ਼ ਹੋਈ ਸੱਤ ਪੁੱਤਰ ਹੋਏ ਨੇ ਇਹਨਾਂ ਦੇ ਘਰ,
1: ਸੱਤ ਪੁੱਤ ਇਹੋ ਤਾਂ ਕਿ
0: ਇਹ ਸੱਤ ਪੁੱਤਰ ਇਹਨਾਂ ਦੇ ਹੋਏ ਨੇ ਭਾਈ ਨਗਾਹੀਆ ਸਿੰਘ ਜੀ ਦੇ। ਸੇਵਾ ਜਿਹੜਾ ਕਰਦਾ ਨਾ ਗੁਰੂ ਦੀ, ਇਉਂ ਫਲ ਲੱਗਦਾ, ਉਹਦੀਆਂ ਕੁਲਾਂ ਚੱਲਦੀਆਂ ਨੇ ਚੜ੍ਹਦੀ ਕਲਾ ਵਿੱਚ।
1: ਭੈ ਸੁਬਟ ਬਲਵਾਨ,
0: ਇਹ ਬੜੇ ਸੂਰਮੇ ਬਲ ਵਾਲੇ ਹੋਏ ਨੇ ਲੜਾਕੇ,
1: ਪੰਥ ਖਾਲਸੇ ਮੈਂ ਰਹੇ,
0: ਪੰਥ ਖਾਲਸੇ ਦੇ ਵਿੱਚ ਇਹ ਮਿਲ ਕੇ ਰਹੇ ਹਨ।
1: ਵੱਡੇ ਤੀਨ ਸਦ ਜਾਨ,
0: ਵੱਡੇ ਜਿਹੜੇ ਤਿੰਨ ਸਪੁੱਤਰ ਸੀ ਉਹ ਤਾਂ ਪੱਕੇ ਹੀ ਪੰਥ ਖਾਲਸੇ ਦੇ ਵਿੱਚ ਸ਼ਾਮਿਲ ਹੋ ਕੇ ਰਹੇ ਨੇ ਆਪਣਾ ਆਪ ਸਮਰਪਿਤ ਕਰਕੇ। ਇਹ ਕਹਿੰਦੇ ਜਾਣ ਲਓ ਭਾਈ ਨਗਾਹੀਆ ਸਿੰਘ ਜਿਹੜੇ ਵੱਡੇ ਤਿੰਨ ਪੁੱਤਰ ਸੀ, ਜਿਨ੍ਹਾਂ ਦੇ ਪਹਿਲਾ ਨਾਂ ਆਏ ਆ ਦਰਗਾਹ ਸਿੰਘ, ਅੱਗੜ ਸਿੰਘ ਅਤੇ ਥਰਾਜ ਸਿੰਘ।
1: ਚੌਪਈ ਅੱਗੜ ਸਿੰਘ ਤੇ ਸਿੰਘ ਥਰਾਜੂ,
0: ਭਾਈ ਅੱਗੜ ਸਿੰਘ ਅਤੇ ਥਰਾਜ ਸਿੰਘ ਜਿਹੜੇ ਸਨ,
1: ਰਹੇ ਬੇਹੰਗਮ ਬੇਮਹਤਾਜੂ,
0: ਇਹ ਤਾਂ ਬੇਹੰਗਮ ਹੀ ਰਹੇ ਆ, ਸ਼ਾਦੀ ਨੇ ਇਹਨਾਂ ਨੇ ਕਰਾਈ, ਬੇਪਰਵਾਹ ਹੀ ਰਹੇ ਆ, ਸਾਧੂ ਬਿਰਖਤ।
1: ਨਵਾਬ ਕਪੂਰ ਸਿੰਘ ਕੇ ਡੇਰੇ,
0: ਇਹ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਕੋਲ ਪਾਸ ਰਹੇ ਨੇ। ਪਹਿਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਵੀ ਇਹਨਾਂ ਨੇ ਬਹੁਤ ਜੰਗਾਂ ਵਿੱਚ ਖੱਬੇ ਸੱਜੇ ਰਹਿ ਕੇ ਸਹਾਇਤਾ ਕੀਤੀ, ਭਾਈ ਅੱਗੜ ਸਿੰਘ ਜੋ ਪਹਾੜੀ ਰਾਜਿਆਂ ਬਾਬਾ ਜੀ ਨੇ ਚੜ੍ਹਾਈ ਕੀਤੀ ਸੀ ਸੋ ਪਹਾੜਾਂ 'ਤੇ, ਅਤੇ ਉਸ ਵੇਲੇ ਇਹਨਾਂ ਕਿਹਾ ਸੀਗਾ ਵੀ ਲੜਨ ਦੀ ਗੱਲ ਤਾਂ ਬਾਅਦ ਵਿੱਚ ਹੀ ਆ, ਤੁਸੀਂ ਧੋਤੀਆਂ ਬੋਧੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੁਸੀਂ ਬਣੇ ਅਤੇ ਹੁਣ ਤੁਹਾਨੂੰ ਮਾਂਜਾ ਫੇਰਨਾ ਵਾ, ਅਤੇ ਲੜਨ ਦੀ ਗੱਲ ਤਾਂ ਬਾਅਦ ਵਿੱਚ ਆ, ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਸਿਪਾਹੀ ਹਾਂ ਅਤੇ ਤੁਸੀਂ ਮੇਰੇ ਨਾਲ ਹੀ ਆ ਕੇ ਵੇਖ ਲਓ। ਉਸ ਵੇਲੇ ਉਹਨਾਂ ਦੇ ਕੁਝ ਬਹਾਦਰ ਬੰਦੇ ਆਏ ਸੀ ਪਹਾੜੀ ਰਾਜਿਆਂ ਦੇ, ਅਤੇ ਇਹਨਾਂ ਲੱਤ ਨਹੀਂ ਹਿਲਾ ਸਕੇ ਭਾਈ ਅੱਗੜ ਸਿੰਘ ਦੀ, ਲੱਤ ਜਿਹੜੀ ਸੀ ਲੱਤ ਨਹੀਂ ਹਿਲਾ ਹਟੇ ਸੀ, ਇੱਕ ਲੱਤ ਜਮਾਈ ਸੀ, ਮੇਰੀ ਲੱਤ ਚੁੱਕ ਕੇ ਵਿਖਾ ਦਿਓ, ਲੜਨਾ ਤਾਂ ਬਾਅਦ ਦੀ ਗੱਲ ਆ। ਅਤੇ ਉਹ ਸਾਧ ਸਿੰਘ ਜੀ ਜ਼ੋਰ ਲਾ ਲਿਆ ਸੀ ਉਹਨਾਂ ਨੇ, ਤੋ ਇਸ ਤਰੀਕੇ ਨਾਲ ਲੱਤ ਹੀ ਨਹੀਂ ਹਿੱਲੀ ਸੀ ਉਹਨਾਂ ਤੋਂ, ਅਤੇ ਫਿਰ ਡਰ ਕੇ ਭੱਜ ਗਏ ਪਹਾੜੀਏ। ਅਤੇ ਇਹ ਐਡੇ ਜ਼ੋਰਾਵਰ ਸੀ, ਕੱਦਾਵਰ ਵੀ ਭਾਈ ਅੱਗੜ ਸਿੰਘ ਜੀ, ਸਾਰੇ ਸ਼ਸਤਰ ਚਲਾ ਲੈਂਦੇ, ਬੜੇ ਸੂਰਮੇ। ਥਰਾਜ ਸਿੰਘ ਵੀ ਘੱਟ ਨਹੀਂ ਸੀ ਇਹਨਾਂ ਦੇ ਨਾਂ 'ਤੇ ਹੀ, ਸਾਡੇ ਬਾਘੇ ਪੁਰਾਣੇ ਤੋਂ ਭਗਤਾ ਭਾਈ ਖੈੜਾ ਰੋੜਾ ਉੱਤੇ ਥਰਾਜ ਪਿੰਡ ਆ, ਜਿਹੜੇ ਸਿੰਘ ਸਾਹਿਬ ਰਹੇ ਨੇ ਦਮਦਮਾ ਸਾਹਿਬ ਦੇ। ਸੋ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਜਿਨ੍ਹਾਂ ਨੂੰ ਕਹਿੰਦੇ ਸੀ, ਉਹਨਾਂ ਦਾ ਅਸਲ ਪਿੰਡ ਥਰਾਜ ਹੀ ਹੈ, ਭਗਤੇ ਦੇ ਕੋਲ ਥਰਾਜ ਪਿੰਡ ਵੱਡਾ ਪਿੰਡ ਹੈ ਜੀ। ਸੋ ਇਹ ਉਹਨਾਂ ਇਹਨਾਂ ਦੇ ਨਾਂ ਤੋਂ ਹੀ ਦੱਸਿਆ ਹੋਇਆ ਵਾ। ਅਤੇ ਇਹ ਕਹਿੰਦੇ ਅੱਗੜ ਸਿੰਘ ਅਤੇ ਥਰਾਜ ਸਿੰਘ ਥਰਾਜ ਇਹ ਅਤੇ ਇਹ ਇਹਨਾਂ ਨੇ ਸ਼ਾਦੀ ਨਹੀਂ ਕਰਾਈ, ਇਹ ਸਾਧੂ ਰਹੇ ਨੇ। ਨਵਾਬ ਕਪੂਰ ਸਿੰਘ ਕਹਿੰਦੇ ਨੇ, ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ ਹੋ ਗਈ, ਫਿਰ ਮੁੜ ਕੇ ਮਿਸਲਾਂ ਬਣੀਆਂ ਅਤੇ ਇਹ ਬਾਬਾ ਕਪੂਰ ਸਿੰਘ ਜੀ ਨਵਾਬ ਜਿਹੜੇ ਸਨ ਉਹਨਾਂ ਦੇ ਡੇਰੇ ਉਹਨਾਂ ਦੀ ਮਿਸਲ ਵਿੱਚ ਉਹਨਾਂ ਜਥੇ ਵਿੱਚ ਰਹਿ ਕੇ ਇਹਨਾਂ ਨੇ ਸੇਵਾ ਕੀਤੀ
1: ਹੈ।
0: ਇਹ ਉਹਨਾਂ ਦੇ ਜਥੇ ਵਿੱਚ ਰਹੇ ਨੇ ਤੇ ਅੱਗੇ ਹੋ ਕੇ ਲੜਦੇ ਰਹੇ ਨੇ।
1: ਪੰਥ ਉਤਰ ਹੈ ਜਬ ਜਿਸ
0: ਜਿਸ ਥਾਂ ਤੇ ਵੀ ਜਦੋਂ ਪੰਥ ਖਾਲਸਾ ਉਹਨਾਂ ਦੀ ਮਿਸਲ ਡੇਰਾ ਕਰਦੀ ਸੀ ਉਤਰਦੀ ਸੀ।
1: ਇਹੋ ਸੁਖੇ ਕੀ ਦੇਗ ਸਜਾ ਹੈ,
0: ਜਿੱਥੇ ਪੜਾਅ ਹੁੰਦਾ ਸੀ ਇਹਨਾਂ ਦੀ ਡਿਊਟੀ ਇਹ ਵੀ ਸੀ, ਜਿੱਥੇ ਛਪਾਈ ਸੀ ਇਹ ਸੁੱਖੇ ਦੀ ਸੁੱਖਾ ਰਗੜ ਕੇ ਦੇਗ ਸਜਾਉਂਦੇ ਸਨ। ਇਹਦਾ ਭਾਵ ਇਹ ਸੀ ਨਹੀਂ ਹੁਣ ਅੱਜ ਕੱਲ੍ਹ ਵਾਂਗ ਨਹੀਂ ਸੀ ਪੀ ਪੀ ਕੇ ਮਲੰਗ ਹੋਈ ਜਾਓ ਬਿਨਾਂ ਕਿਸੇ ਗੱਲ ਤੋਂ ਸੁੱਖਾ। ਸੋ ਸਾਧ ਸੰਗਤ ਜੀ ਇਹ ਇਉਂ ਸੀ ਵੀ ਉਦੋਂ ਜੰਗ ਯੁੱਧ ਹੁੰਦੇ ਜ਼ਖਮਾਂ ਵਾਸਤੇ ਬਹੁਤ ਵਧੀਆ ਸੀ ਅਤੇ ਇਸ ਕਰਕੇ ਅਫੀਮ ਜਾਂ ਹੋਈ ਇਹ ਵੀ ਹੁਣ ਦਵਾਈਆਂ 'ਚ ਪੈਂਦੀ ਹੁਣ ਵੀ ਇਹ ਸੋ ਭੰਗ ਅਤੇ ਇਹ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਸੀ ਤਾਂ ਕਿ ਜ਼ਖਮ ਛੇਤੀ ਠੀਕ ਹੋ ਜਾਣ। ਵੱਡੇ ਟੁੱਕੇ ਜਾਂਦੇ ਸੀ ਤਲਵਾਰਾਂ ਨਾਲ, ਨੇਤਾ ਜੰਗ ਹੁੰਦੇ ਸੀ ਤਾਂ ਤਾਂ ਕਰਕੇ ਇਹ ਸੁੱਖੇ ਦੀ ਦੇਗ ਬਣਾਉਂਦੇ ਸੀ, ਇਹਨਾਂ ਦੀ ਇਹ ਵੀ ਡਿਊਟੀ ਸੀ।
1: ਸਿੰਘ ਥਰਾਜ ਸੁਖਈ
0: ਇਸ ਕਰਕੇ ਇਹਨਾਂ ਦਾ ਨਾਮ ਕਹਿੰਦੇ ਥਰਾਜ ਸਿੰਘ ਸੁਖਈ ਅੱਗੜ ਸਿੰਘ ਇਹਨਾਂ ਦਾ ਇਹ ਪਿੱਛੇ ਸੋ ਸਿੰਘ ਨਾਮ ਲੈਂਦੇ ਸੀ ਸੁਖਈ ਜਿਹੜੇ ਨੇ ਸੁੱਖਾ ਰਗੜਨ ਵਾਲੇ।
1: ਲੜਤ ਤੁਰਕਨ ਸਹਿ ਅਗਰ ਥਈ
0: ਇਹ ਜਦੋਂ ਤੁਰਕਾਂ ਨਾਲ ਜੰਗ ਹੁੰਦਾ ਸੀ ਤੇ ਅੱਗੇ ਹੋ ਕੇ ਲੜਦੇ ਸਨ, ਫਿਰ ਪਿੱਠ ਨਹੀਂ ਵਿਖਾਉਂਦੇ ਸਨ।
1: ਕਿਲਾ ਘਨੌਲੀ ਕੇਰ ਛੱਡਾ ਹੈ
0: ਫਿਰ ਅਖੀਰ ਕਹਿੰਦੇ ਜਦੋਂ ਘਨੌਲੀ ਵਾਲਾ ਘਨੌਲੀ ਪਿੰਡ ਵਾਲਾ ਕਿਲਾ ਤੁਰਕਾਂ ਦਾ ਉਹਨਾਂ ਤੋਂ ਪੰਥ ਖਾਲਸੇ ਨੇ ਛਡਾਉਣ ਵਾਸਤੇ ਘੇਰਾ ਪਾਇਆ
1: ਪਇਓ ਸ਼ਹੀਦ ਤਹਾਂ ਜੂਝੈ ਹੈ
0: ਉਹ ਛਡਾਉਂਦੇ ਹੋਏ ਇੱਥੇ ਇਹ ਭਾਈ ਥਰਾਜ ਸਿੰਘ ਜੀ ਅੱਗੇ ਹੋ ਕੇ ਜੂਝੇ ਉੱਥੇ ਮੂਹਰੇ ਹੋ ਕੇ ਤੇ ਉੱਥੇ ਸ਼ਹੀਦ ਹੋਏ ਹਨ।
1: ਹੈ ਸ਼ਹੀਦ ਗੰਜ ਤਿਸਕਾ ਤਹਾਂ
0: ਉਹਨਾਂ ਦਾ ਸ਼ਹੀਦ ਗੰਜ ਉੱਥੇ ਹੀ ਬਣਿਆ ਹੋਇਆ ਹੈ।
1: ਅਬਲੋ ਪੂਜਤ ਹੈ ਜਨ ਮਹਾ
0: ਹੁਣ ਦੇ ਉੱਥੋਂ ਇਲਾਕੇ ਦੇ ਕਹਿੰਦੇ ਮੈਂ ਦੇਖਦਾ ਹੁਣ ਤੱਕ ਬਹੁਤ ਲੋਕ ਉੱਥੇ ਪੂਜਾ ਕਰਦੇ ਹਨ।
1: ਅੱਗੜ ਸਿੰਘ ਲੜ ਜੈਨੇ ਖਾਸ
0: ਸੋ ਦੂਜੇ ਭਾਈ ਅੱਗੜ ਸਿੰਘ ਜੀ ਜੋ ਜੈਨਾ ਖਾਨ ਚੜ੍ਹ ਕੇ ਆਇਆ ਉਹਦੇ ਨਾਲ ਲੜ ਕੇ ਜੈਨ ਖਾਨ ਸਰਹੰਦ ਵਾਲੇ ਨਾਲ
1: ਸ਼ਹੀਦ ਤਹਾਂ ਖਾਸ
0: ਉਹ ਉੱਥੇ ਆਪ ਲੜ ਕੇ ਸਰਹੰਦ ਦੇ ਵੇਲੇ ਤੇ ਉਸ ਵੇਲੇ ਸ਼ਹੀਦ ਹੋਇਆ ਹੈ ਆਪ।
1: ਦਰਗਾਹ ਸਿੰਘ ਸਾਧੂ ਥੀਓ
0: ਭਾਈ ਦਰਗਾਹ ਸਿੰਘ ਜਿਹੜਾ ਸੀ ਉਹ ਸਾਧੂ ਹੋ ਗਿਆ ਬਿਰਖਤ
1: ਕਨਖਲ ਪਰ ਮਕਾਨ ਬਣਵੀਆ
0: ਉਹਨੇ ਕਨਖਲ ਜਾ ਕੇ ਹਰਿਦੁਆਰ ਕਨਖਲ ਉੱਥੇ ਮਕਾਨ ਬਣਾ ਲਿਆ ਆਪਣਾ ਡੇਰਾ ਬਣਾ ਲਿਆ ਭਾਵ ਤੰਬੂ ਲਾ ਲਿਆ ਉਹ ਸਾਧੂ ਬਿਰਖਤੀ ਹੋ ਗਿਆ ਵਿੱਦਿਆ ਪੜ੍ਹਨ ਲੱਗ ਗਿਆ। ਸੋ ਇਸ ਤਰੀਕੇ ਨਾਲ ਇਹ ਸੱਤਾਂ ਭਰਾਵਾਂ ਦੇ ਵਿੱਚੋਂ ਕਥਾ ਲਿਖਦੇ ਨੇ ਜਿਨ੍ਹਾਂ ਨੇ ਪੰਥ ਦੀ ਸੇਵਾ ਕੀਤੀ ਉਹਨਾਂ ਬਾਰੇ ਵੀ ਸੱਤ ਭਾਈ ਨਗਾਈਆ ਸਿੰਘ ਦੇ ਪੁੱਤਰ ਦੁਲਟ ਗੋਤ ਵਿੱਚੋਂ ਇਹਨਾਂ ਵਿੱਚੋਂ ਅੱਗੇ ਦੱਸਣਗੇ ਆਪ ਜੀ ਹੋਏ ਨੇ ਗਿਆਨੀ ਗਿਆਨ ਸਿੰਘ ਜੀ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈ ਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਾ ਮਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਾਂ ਨਾ ਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ।

ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਮ ਬਲਿਹਾਰੀ ਸਤਿਗੁਰ ਚਰਨਾ।

ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬੇਨਾਸੀ ਤਾਖੀ ਸੇਵਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ ਸਲੋਕ ਜਹ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣਹਿ ਛੁੱਟਹਿ ਨਿਕਟ ਨ ਜਾਈ ਅਹੁ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੁਮਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨ ਕੀਮਤ ਨਾਮ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾਨ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਹਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਾਰ

ਔਦ ਘਟਾ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋਰ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ਼੍ਰੀ ਵਾਹਿਗੁਰੂ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਕ ਬਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਭੁੱਖੇ ਆਪਣਾ ਉਤਰੀ ਜੇ ਬੰਨਾ ਪੁੜੀਆਂ ਭਾਰ ਸਾਹਸ ਸਿਆਣਪਾਂ ਲੱਕ ਹੋਈ ਤੱਕ ਚੱਲੈ ਨਾਲ ਕੇਵਲ ਸੱਚਿਆਰਾ ਹੋਈ ਹੈ ਕੂੜਾ ਤੁਪਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੁਬਲੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮਾ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਸਤਾਣ ਗਾਵੇ ਕੋ ਦਾਤੂ ਜਾਣ ਨਿਸ਼ਾਨ ਗਾਵੇ ਕੋ ਗੁੜ ਵਡਿਆਈ ਚਾਰ ਗਾਵੇ ਕੋ ਵਿਦਿਆ ਵੇਖੋ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇਹ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗ ਸਾਹਿਬੇ ਪ੍ਰਭਾਵ ਸਾਚਾ ਸਾਹਿਬ ਸੱਚ ਨਾਈ ਪਾਕੇ ਆ ਭਾਉ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਰੱਖਿਆ ਜਿਸ ਦਿਸਾ ਦਰਬਾਰ ਮਾਂ ਹੋ ਕੇ ਬੋਲ ਬੋਲੀਆ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸੱਚਿਆਰੂ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਯਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਣ ਰੱਖੀਐ ਭਾਉ ਦੁੱਖ ਪਰ ਹਸ ਘਰੜੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਉਸੋ ਮੈਂ ਵਿਸਰਣਾ ਜਾਈ ਤੀਰਥ ਨਹਾਵਾ ਜੇ ਸੁਭਾਵਾ ਬਿਨ ਪਾਣੀ ਕੇ ਨਹਾਏ ਕਰੀ ਜੇ ਤੀਸਰਾ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਉਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਵਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਬਲੇ ਆਕਾਸ਼ ਸੁੜਿਆ ਦੀਪ ਲੋਕ ਪਾਤਾਲ ਸੁਣਿਆ ਪੋਹਣ ਸਿੱਖ ਅਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮਾਨ ਸੁਣਿਆ ਯੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸੜ ਕਾਸ਼ ਨਾਲ ਸੁਣਿਆ ਪੜ ਪੜ ਪਾਵ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਆਂਧੇ ਪਾਵੈ ਰਾਹ ਸੁਣਿਆ ਹਾਥ ਅਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਇਆ ਮਨ ਵੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹੇ ਚੋਟਾਂ ਨਾ ਖਾਏ ਮੰਨਾ ਜਮਕੈ ਸਤਿ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਈ ਮੰਨਾ ਮਾਰਗ ਠਾਕਨ ਪਾਈ ਮੰਨਾ ਪਰਸਨ ਪ੍ਰਗਟ ਜਾਈ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਈ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਸਾਦ ਹਰ ਮੰਨਾ ਤਾਰਾਏ ਤਾਰੇ ਗੁਰਸਿੱਖ ਮੰਨਾ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਈ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਕ ਦੁਰਗਹਿਮਾਨ ਪੰਚੇ ਸੁਵਾਹਾ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਨਾ ਨਾ ਹੀ ਸਮਾਰੂ ਧੌਲ ਧਰਮ ਦਾ ਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨਸੂਤ ਹੈ ਜੇ ਕੋ ਬੁੱਝਿਆ ਹੋਵੇ ਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਦਿਸਦੇ ਭਾਰਤ ਲੈ ਕਮਜ਼ੋਰ ਜੀ ਜਾਤ ਲੰਘਾ ਕੇ ਨਾਮ ਸਬਦਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਾਲ ਇਹੋ ਰੂਪ ਕੀਤੀ ਦਾਤ ਜਾਣਾ ਕੌਣ ਕੋਤਾਓ ਕੀਤਾ ਪਸਾਓ ਇੱਕੋ ਕਵਾਓ ਦਿਸਦੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਾਹਾ ਅਰਦਾਸ ਅਸੰਖ ਭਗਤ ਤੁਗਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮਹਾਂਪਕਸ਼ਾ ਅਸੰਖ ਮੁੱਲ ਵਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਤ੍ਰਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰਜਾ ਹੈ ਜੋਰ ਸੰਘ ਗੜਬੜ ਹੱਤਿਆ ਕਵਾਹੇ ਸੰਘ ਪਾਪੀ ਪਾਪ ਕਰਜਾ ਹੈ ਸੰਘ ਕੂੜਿਆ ਕੂੜੇ ਪ੍ਰਾਹ ਅਸੰਖ ਮਲੇਸ਼ ਮਲ ਪੱਖਾ ਹੈ ਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨਿਜ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਤ੍ਰਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਕਹਾ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਖਾਣੂ ਜਿਨ ਇਹ ਲਿਖੇ ਤੇ ਸੁਣਨਾ ਹੈ ਜੇ ਪਰਮਾਹਿ ਤਿਵ ਤਿਵ ਪਾਏ ਜੇਤਾ ਕੀਤਾ ਤਿੱਤਾ ਤਾ ਵੰਡਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਮੋਤ ਬਲੀਤੀ ਕੱਪੜ ਹੋਏ ਦੇ ਸਾਬੂੜ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਵੀ ਆਪੇ ਹੀ ਖਾਹੁ ਨਾਨਕ ਹੁਕਮੀ ਆਵ ਹੋ ਜਾਵੋ ਤੀਰਥ ਤਾਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣੇ ਅਮਨੇ ਅਮਨ ਕੀਤਾ ਭਾਉ ਅੰਤਰਗਾ ਤੀਤ ਮਲਧਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤਨ ਹੋਏ ਸਵਾਸਥਾ ਬਾਣੀ ਬ੍ਰਹਮਾਓ ਸਤਿ ਸੋਹਾਰਥ ਦਾ ਮਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਰੂਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਐ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇ ਕਾਦੀਆ ਜੇ ਲਿਖਣ ਲੇ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤਵਾ ਹੁਣ ਨਾ ਕੋਈ ਜਾ ਕਰਤਾ ਸੁਟੀ ਕੋ ਸਾਜੇ ਆਪੇ ਜਾਣਾ ਸੋਈ ਕਿਉਂ ਕਰੇ ਆਖਾ ਕਿਸਾ ਲਾਹੀ ਕਿਉਂ ਵਰਣੀ ਕਿਉਂ ਜਾਣਾ ਕਿਉਂ ਵਰਣੀ ਕਿਉਂ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੁਖ ਸਿਆਣਾ ਵੱਡਾ ਸਾਹ ਵੱਡੀ ਨਾ ਹੀ ਕੀਤਾ ਜਾ ਕਾ ਹੋਇਆ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੁਹਾਇ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਾਹਸ ਅਠਾਰਾਂ ਕਹਿਣ ਤੇ ਵਾਸ ਇੱਕ ਧਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਨਾਸ ਨਾਨਕ ਵੱਡਾ ਕੇ ਆਪੇ ਜਾਣਾ ਆਪੋ ਸਾਲਾ ਹੀ ਸਾਲਾ ਹੈ ਤੀ ਸੁਰਤਨ ਪਾਈਆ ਨਦੀਆਂ ਅਤੇ ਵਾਹ ਪਵਹ ਸਮੁੰਦਰ ਜਾਣੀ ਹਸਮ ਸਾਹ ਸੁਲਤਾਨ ਗ੍ਰਹਿ ਸਥਿਤੀ ਮਾਲ ਧਨ ਕੀੜੀ ਤੋਲ ਨਾ ਹੋਵਣੀ ਜੇ ਤਿਸ ਮਨ ਹੁਣ ਬਿਸਤਰਾਏ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕੈ ਮਨ ਮੰਤੇ

ਉੱਚਾ ਨਾ ਹੋਵੇ, ਇਵਨ ਉੱਚਾ ਹੋਵੇ, ਕੋਈ ਤਾਂ ਸੋਚੇ ਕੋਈ ਜਾਣਾ ਸੋਏ, ਜਿਵੜੇ ਆਪ ਜਾਣਾ ਆਪ ਆਪ, ਨਾਨਕ ਨਦੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ, ਤ੍ਰਿਣਤ ਮਾਏ ਕੀਤੇ ਮੰਗਾ ਜੁੜ ਉਪਾਰ, ਕੀਤੇ ਅਗਣਤ ਨਹੀਂ ਵਿਚਾਰ, ਕੀਤੇ ਖਪਟਾ ਵਿਕਾਰ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖਾ ਹੀ ਖਾਹੇ, ਕੀਤੇ ਦੁੱਖ ਭੋਗ ਸਦਮਾਰ, ਇਹ ਭੇਦਾ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ ਹੋ ਰੱਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜੀਤੀ ਆ ਮੋਹੇ ਖਾਏ, ਆਪੇ ਜਾਣਾ।

ਮੁੱਲ ਧਰਮ ਮੁੱਲ ਦੀਬਾਣ ਮੁੱਲ ਤਲਮ ਮੁੱਲ ਪ੍ਰਵਾਣ ਮੁੱਲ ਬਖਸੀ ਸਮਣ ਨਿਸਾਣ ਮੁੱਲ ਕਰ ਮੁੱਲ ਪ੍ਰਮਾਣ ਮੁੱਲ ਮੁੱਲੇ ਆਖਿਆ ਨਾ ਜਾਏ ਆਖ ਆਖ ਰਹਿ ਲਵਲਾਏ ਆਖੇ ਵੀਤ ਪਾਠ ਪੁਰਾਣੂ ਆਖੇ ਪੜੇ ਕਰਬ ਕਿਆਣੂ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀ ਤਿਆ ਗੋਬਿੰਦ ਆਖੇ ਈਸਰੇ ਆਖੇ ਸਿੱਧੂ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵੇ ਆਖੇ ਸੁਰ ਨਾਲ ਮੁੰਜਨ ਸੇਵ ਕਿਤੇ ਆਖੇ ਅੱਖ ਨੂੰ ਪਾਹੇ ਕਿਤੇ ਕਹਿ ਕਹਿ ਉੱਠਣ ਜਾਹੇ ਇਤੇ ਕੀਤੇ ਹੋਰ ਕਰੇ ਤਾਏ ਅੱਖ ਨੂੰ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰ ਗਵਾਰਾ ਗਵਾਰੂ ਸੋ ਦਰ ਕੇ ਹਸੋ ਕਰਕੇ ਹਾਜਤ ਬਸਰ ਬਸਮਾਲੇ ਵਾਜੀ ਨਾਦ ਅਨੇਕਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀ ਅਨੋ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਨੂੰ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਦਾਸਨ ਬੈਠੇ ਦੇਵਤੇ ਆਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਣ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵਿਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਹੈ ਖੰਡ ਮੰਡਲ ਵਰ ਭੰਡਾ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਤਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰਜਨ ਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਵੇਖੈ ਕੀਤਾ ਆਪਣਾ ਜੋ ਤਿਸਦੀ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਕੋਵੇਸ਼ ਭੁਗਤ ਗਿਆਨ ਦਾ ਆਪ ਭੰਡਾਰਨ ਕੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦਬਰਾ ਸਾਧ ਸੰਯੋਗ ਵਿਯੋਗ ਦੇ ਕਾਰਜ ਲਾਵੈ ਲਿਖੇ ਆਵੈ ਭਾਗ ਆਦੇਸ਼ ਦੱਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸੋ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ

ਦੇਸੋ ਕਿਤੇ ਸਿੱਧ ਬਦਨਾਥ ਕੀਤੇ ਕਿਤੇ ਦੇਵੀ ਵੇਸੋ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੰਦੋ ਕਿਤੇ ਅਖਾਣੀ ਕਿਤੇ ਬਾਣੀ ਕਿਤੇ ਪਾਤਰ ਰਹਿੰਦਾ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤੋ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਥਨਾਦ ਵਿਨੋਦ ਕੋਡ ਆਨੰਦੋ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਦ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਿਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਐ ਸੁਰਤ ਸਦਾ ਕੀ ਸੁਤ ਦਉ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂ ਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕੈ ਰਾਮ ਸਹਿਮਨ ਮਾਹੇ

ਯਾਰ ਆਹਣ ਮਤਭੇਦ ਹਥਿਆਰ ਪਾਓ ਖਾਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿੱਤ ਢਾਲੋ ਘੜੀਐ ਸ਼ਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦੁਇ ਦਾਈ ਦਾਇਆ ਕੇਲਾ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹਨ ਅਰਬਰਨ ਜਾਤਰ ਪਾਤ ਨਹਿ ਜਿਹੇ ਰੂਪ ਰੰਗ ਅਰੇਕ ਭੇਕੋ ਕਹਿਣ ਸਿਕਤ ਕਿਹੇ ਅਚਲ ਮੂਰਤੇ ਅਨੁਭਵ ਪ੍ਰਕਾਸ਼ ਮਿੱਤੋ ਕਹੀ ਜਾਏ ਕੋਟਿੰਦਰ ਦਰਾਨ ਸਾਹਿਬ ਸਾਹਣ ਗਣਿਜੈ ਤ੍ਰਿਭੁਵਨ ਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤੋ ਤਬ ਸਰਬਨਾਮ ਕਥਾ ਕਮ ਨੂੰ ਕਰਮ ਨਾਮ ਵਰਣ ਸਮਤੋ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹਿ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਜਲਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮ ਸਰਪਾਲੇ ਨਮਸਤਸ ਦੇਵੈ ਨਮਸਤਸ ਦੇਵੈ ਨਮਸਤੰਗ ਤੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਨੇ ਨਮਸਤੰਗ ਭਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ

ਮੈਂ ਤੇ ਹੈ ਭੇਆ ਜੀਤਾ ਭੀਤਾ ਤਿਰਮਾਨ ਹੈ ਨਦਾ ਨੈਤਰ ਵਰਗਿਆ ਸਰਗਿਆ ਨੀਲਿਆ ਨਾ ਦਿਆਂ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਅਭੂਤਿਆ ਭਰਨ ਹੈ ਗੰਜ ਹੈ ਭਾਂਜਿਆ ਝੂਜਿਆ ਝੰਜ ਹੈ ਅਮੀਕ ਰਫੀਕੈ ਧੰਦ ਹੈ ਬੰਦ ਹੈ ਨਿਰਬੂਝ ਸੂਝ ਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਰਨ ਸ੍ਰੀ ਕਰਨ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕ ਹੈ ਸੁਖ ਹੈ ਅਕਰਮ ਹੈ ਅਭਰਮ ਹੈ ਜੀਤਿਆਂ ਭੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆ ਸੰਦੇ ਨਮੋ ਸਰਮਾਨਿ ਸਮਸਤਿ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਲੰਗੀ ਅਨਾਥ ਨਿਰਸੰਗੀ ਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਤਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਤ ਬਾਤੇ ਅਲੰਗੀ ਅਨਾਮੇ ਸਮਸਤੇ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕਾਂ ਗੁਣਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਭੇਖੇ ਭਰਮੇ ਭੋਗੇ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ

ਸੈਭੀ ਸਿੰਘ ਭੁਜੰਗ ਪ੍ਰਿਆ ਸੰਦੇ ਆਗਾਦੇ ਆਬਾਦੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤ ਨਿਧਾਨੇ ਨਮਸਤ ਵੰਗ ਨਿਰਨਾਥੇ ਨਮਸਤ ਵੰਗ ਪ੍ਰਪਾਥੇ ਨਮਸਤ ਵੰਗ ਅਗੰਜੇ ਨਮਸਤ ਵੰਗ ਭੰਜੇ ਨਮਸਤ ਵੰਗ ਅਕਾਲੇ ਨਮਸਤ ਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਕ ਰੋਕੇ ਨਮ ਸੋਕ ਸੋਕੇ ਨਮੋ ਸਰਬਰੋਗੇ ਨਮੋ ਸਰਭੋਗੇ ਨਮੋ ਸਰਵਜੀਤੰਗ ਨਮੋ ਸਰਭੀਤੰਗ ਨਮੋ ਸਰਵਗਿਆਨੰਗ ਨਮੋ ਪਰਮਤਾਨੰਗ ਨਮੋ ਸਰਵਮੰਤਰੰਗ ਨਮੋ ਸਰਵਜੰਤਰੰਗ ਨਮੋ ਸਰਵਦ੍ਰਿਸੰਗ ਨਮੋ ਸਰਵਕ੍ਰਿਸੰਗ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀ ਬੀਜੇ ਅਖਿਜੇ ਭਿਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਧਾ ਰਿਧ ਸਦੰਗ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ

ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਦੇਖ ਆਦਿ ਪੁਰਖ ਅਧਾਰ ਮੁਰਤਾ ਜੌਨ ਆਦਿ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲੋ ਅਰਡਾਗ ਨਾਮ ਕਾਮ ਵਿਹੀਨ ਭੇਖ ਧੰਮ ਨਹ ਜਾਇ ਸਰ ਮਨ ਸਰਬ ਤਨ ਮਨ ਸਦੈ ਮਨਤਾ ਹੇ ਏਕ ਮੂਰਤ ਨੇਕ ਦਰਸ਼ਨ ਕੀਰਨ ਰੂਪਾ ਨੇਕ ਖੇਲ।

ਧਰਮ ਧਾਮ ਸੋ ਭਰਮ ਰਾਤ ਭੂਤਾ ਲੱਖ ਭੀਸ ਅੰਗਰਾਗ ਨਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪਨੀ ਕਰਮ ਸੁਧੀ ਪ੍ਰਕਵ ਦੂਤਉ ਗਰਭ ਗੰਜਨ ਸਰਭੰਜਨ ਆਦਿ ਰੂਪਾ ਸੂਤੈ ਅੰਗਹੀਨ ਭਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਅਨ ਭੇਕ ਸਰਬ ਸਾਸਨ ਜਾਨਹੀ ਜਿਹ ਰੂਪ ਰੰਗ ਅਰੇਖ

ਭੁਜੰਗ ਪ੍ਰਿਆਤ ਸ਼ਮਦੇ ਚਤੁਰ ਚੱਕਰ ਕਰਤਾਲ ਚਤੁਰ ਚੱਕਰ ਹੜਤਾਲ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ

ਬਿਭੁਗਤ ਸਰੂਪੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭੈ ਅਨੁਕਤ ਸਰੂਪੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਭੇਖਿਆ ਲੇਖ ਹੈ ਭਰਮੈ ਕਰਮੈ ਨਾਦ ਜਗਾਦਿਆਂ ਜੈ ਹੈ ਵੈ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਅਨਾਸ ਹੈ।

ਬਾਅਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੈਂ ਇਸਨੂੰ ਸਲਾਮ ਹੈ ਇਸ ਮਤਲ ਕਲਾਮ ਹੈ ਕਿ ਸਾਹਿਬ ਦਮਾਂਗੇ ਕਿ ਹਸਨੁਲ ਤਿਰਾਗੇ ਕਿ ਕਾਬਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਿੰਦ ਹੈ ਕਰੀਮਲ ਕਮਾਲੇ ਕਿ ਉਸਨੂੰ ਜਮਾਲੇ ਗਰੀਮਲ ਖਰਾਜੇ ਗਰੀਬ ਨਵਾਜੇ ਹੈ ਹਰੀ ਫੁੱਲ ਸਕਾਨ ਹੈ ਹਰਾਸ ਪਕਾਨ ਹੈ ਕਲੰਕ ਪ੍ਰਣਾਸੇ ਸਮਸਤ ਨਿਵਾਸੇ ਹੈ ਗੰਜਲ ਗਨੀਮ ਰਜਾ ਕਰੀਮ ਹੈ ਸਮਸਲ ਜਵਾਹ ਕਿ ਸਾਹਿਬ ਕਿਰਾਂ ਕਿ ਨਰਕ ਪ੍ਰਣਾਸੇ ਬਹਸਤ ਨਿਵਾਸ ਹੈ

ਸਲ ਭੇਖਣ ਹੈ ਜਿਮਨ ਰਜਬਾਗ ਹੈ ਅਮਿਕਲ ਮਾਂ ਹੈ ਕਰੀਮਲ ਕੁਮਾਲੇ ਕੇ ਜੁਰ ਤੁਮਾਲੇ ਕੇ ਤਲੰਗ ਪ੍ਰਕਾਸ਼ ਹੈ ਕੇ ਮਿੱਤਰ ਸੁਭਾਸ ਹੈ ਕੇ ਆਜ ਵਿਸਰੂਪ ਹੈ ਕੇ ਮਿੱਤਰ ਬਭੂਤ ਹੈ ਕੇ ਮਿੱਤਰ ਉਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਤਲੰਗ ਅਨੰਗ ਹੈ ਕੇ ਮਿੱਤਰ ਭੰਗ ਹੈ ਮਦ ਭਾਰ ਛੰਦ ਤਾਂ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗੁਣਮਦਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖਣਬਰ ਨਰ ਮੰਡੇ ਅਲਪਹੁਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛਜ ਅੰਗਾਸਨ ਭੰਗ ਉਪਮਾ ਪਾਰ ਗਾਤ ਮਿੱਤਰ ਦਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਲਪਹੁਨਾਸ ਤ੍ਰੇਤ ਧਰ ਤਰਾਸ ਆਦਿਨ ਬਾਹੁ ਇੱਕ ਸਦਾਹੁ ਓਅੰਕਾਰ ਆਦਿ ਕਥਨੀ ਨਾਦ ਕਾਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਚ

ਮੇ ਏ ਕਛਰੀ ਛੰਦ ਅਜਾਇ ਅਲੈ ਭੈ ਬੈ ਭੂਆ ਜੂਆ ਨਸ ਕਸ ਗੰਜ ਪੰਜ ਲੱਖ ਪੱਖ ਅਕਾਲ ਦਿਆਲ ਅਲੇਖ ਭੇਖਾ ਨਾਮ ਅਕਾਮ ਗਾਹ ਟਹ ਨ ਤ੍ਰਿਪ ਮਥਿਅ ਜੋਨੀ ਮੁਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮ ਗੰਜੇ ਅਲੇਖੇ ਭੁਜੰ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੇ ਨਿਰਕਾਮ ਵਿਭੂਤੇ ਸਮਸਲ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰ ਵਿਭੂਤੇ ਸਦਾ ਸਚਦਾਨੰਦ ਧਰਮ ਪ੍ਰਣਾਸੀ ਕਰਿਮਲਕਨੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮੁਰ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਜਮ ਭਵੰ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹ ਪ੍ਰਸਾਦ ਸਵਈਏ ਸਰਾਬਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਉ ਘਰ ਜੋਗ ਜਤੀ ਕੇ ਸੂਰ ਸਧਾਰਨ ਸੁਧ ਸਧਾਦਕ ਸੰਤ ਸਮੂਹ ਅਨੇਕ ਮਤੀ ਕੇ

ਰੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੁਦਤ ਪਾਉਣ ਕੇ ਗੌਣ ਕੋ ਜਾਤਨ ਵਾਰੀ ਭਾਰੀ ਭੁਜਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇ ਸਲਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਸੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਣੂ ਜਮੀਨ ਜਵਾਨ ਸੁਬਣ ਕੇ ਪਿੱਖ ਹੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਭ ਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲੇਖੈ।

ਮਨ ਮਿਲਾਂਗੇ। ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੇਨੰ ਤਿਆਗ ਜਹਾਨ ਦਾ ਚੱਲਾਂਗੇ। ਵੀਰ ਪਾਰ ਬੜੇ ਬਰੇ ਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇ ਸਮਲੈ ਦਮਵਾਸਨ ਮਾਤਿਕ ਜਾਨ ਕੇ ਮਾਨ ਮਿਲਈਆ। ਗੜ ਗੜਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ। ਦਾਨਵ ਦੇਵ ਫਨਿੰਦਰ ਸਾਚਰ ਭੂਤ ਭੋਏ।

ਪਾਏਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਏਗੇ ਮਾਨਵ ਇੰਦਰ ਗਜਿੰਦਰ ਨਾਥ ਜਾਣ ਤੁਰ ਲੋਕੋ ਰਾਜ ਕਰਾਂਗੇ ਕੋਟ ਨਾਨਕ ਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਪਾਸ ਪਰਾਂਗੇ ਜੇ ਨਾਲ ਸ੍ਰੀ ਪਤ ਕੇ ਪ੍ਰਸਨ ਹੈ ਪਗ ਤੇ ਨਾਲ ਫਿਰ ਉਹਨਾਂ ਦੇਹ ਧਰਾਂਗੇ ਕਾਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਲਿਓ ਭਗਤ ਅੰਨ ਗਾਇਓ ਨਾਥ ਫਰੀ

ਬਾਤ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁਛਾਹ ਕੋ ਸੀਸ ਨਿਭਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸੋ ਕੋ ਮ੍ਰਿਤਾਨ

ਹੈ ਬਸ ਕੋਮਰ ਤਨ ਕੋ ਪੂਜਨ ਧਾਇਓ ਹੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾ ਦਰ ਛੰਗ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਬ ਵਾਪ ਹਾਰਦਾ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਣ ਕਰਦਾ ਕਰੇ ਆਈ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਣਾ ਤਿਹਾਉਂ ਜੋ ਬਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਣ ਚੁਣ ਸਤਰ ਹਮਾਰੀ ਮਾਰੀਐ ਹੈ ਆਪ ਹਾ ਦੈ ਮੁਝ ਵਰਿਆਏ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ।

ਤੇਕੁਨ ਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੀ ਪੜ ਪੜ ਕੀ ਜਾਣੈ ਜਬ ਕਰ ਕਰਾ ਕਰਤਾ ਰਾਵ ਪ੍ਰਜਾ ਧਰਤਵ ਦੇਹ ਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੋਂ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ

ਭੇਦਾ ਜਾਂ ਕੋ ਭੇਵ ਨ ਪਾਵਦ ਭੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾਹ ਮੂੜ ਕਥ ਭੇਦ ਨ ਜਾਣਤ ਮਾਹ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨਹਿ ਭੇਵ।

0: ਭੂਪਾ
1: ਅੰਡਤ ਜੱਜੇ ਰਜ ਸੇ ਤਜ ਕਿਨੀ ਅਤ ਭੁਜ ਖਾਨ ਬਹਰ ਰਤ ਦੀਨੀ ਕਹੁ ਪੂਰਾ ਜਹ ਬੈਠਾ ਕਹੁ ਸਿਮਟ ਭਜ ਸ਼ੰਕਰ ਕੈਠਾ ਸਿਗਰੀ ਸੇਠ ਦਿਖਾਏ ਅਚੰਭ ਭਵ ਆਦ ਜੁਗਾਦ ਸਰੂ ਸੁਜੰਭ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਤੁਰਟ ਜਿੱਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਰ ਦੁਖ ਤੁਹ ਮਰੇ

ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਕੇ ਤਾਪ ਤਨ ਮਹਿ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਰ ਛਾ ਸੁਭ ਸਕੈ ਨ ਕੋਈ ਏਕ ਵਾਰ ਜਿੰਦ ਮਨ ਸੰਭਾਰਾ ਕਾਲ ਪਾਸ ਤੇ ਤਾਹ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰ ਦੁਰ ਦੁਖ ਤੇ ਰਹਾ ਖੜਗ ਕੇਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ।

ਮਨ ਮੇਰੇ ਸਦਾ ਰੋਹਰਣ ਵਾਲੇ। ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਭ ਸਲਾਹਾ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿੱਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆ, ਧੁਰ ਕਰਮ ਪਾਇਆ ਤੁਜਨ ਕੌਸੇ, ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿਸ ਕੋਵਾ ਤਿੱਤ ਘਰ ਅਣਹਦ ਵਾਜੇ। ਸਾਚੀ ਲਿਵੈ ਬੇਨੰ ਦੇਹਨ ਮਾਣੀ, ਦੇਹਨ ਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀ ਆਓ, ਤਦਬਾਦ ਸਮਰਤ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਹਿ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰ ਭੂਲੇ ਫਿਰਹਿ ਦਹਿ ਦਿਸ਼ਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਾਇਆ ਨਿਰਮਲੰਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ, ਕਹਿ ਨਾਨਕ ਜਿਸ ਦੇ ਪਿਆਰੇ ਸੋਜਨ ਪਾਵੇ, ਆਵੋ ਸੰਤ ਪਿਆਰਿਓ, ਕੱਤ ਕੀ ਕਰਾ ਕਹਾਣੀ, ਕਰਾ ਕਹਾਣੀ ਕੱਤ

ਕਥੀ ਅਕਥ ਕਹਾਣੀ ਇਹ ਮਨ ਚੰਚਲਾਂ ਚਤੁਰਾਈ ਖਿਨਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤ ਸਭ ਟਹੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਖਿਨਨ ਪਾਇਆ ਇਹ ਮਨ ਪਿਆਰੇ ਆ।

ਗੁਰਤੀ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਾਨ ਸਬਦ ਪਾਏ ਇੱਕ ਵੇਕ ਪ੍ਰਸ਼ਨ ਆਇਆ ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ।

ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜੋ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਾ ਜਾਣਾ ਗੁਣ ਤੇਰੇ। ਜਬ ਤੂੰ ਚਲਾਹੇ ਤਿਵਾ ਚਲਾ ਹਜਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਹੇ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜਿਨ ਧਰੂ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਮ ਸਾਹਿਤ ਸਿਉ ਕੋਈ ਸੰਗਤ ਸਬਾਈਆ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾ ਬਿਨ ਸਾਜਾ, ਸਹਸਾ ਨਾ ਜਾਏ ਨਹ ਜਾਏ ਸਹਸਾ, ਕਿਤੈ ਸੰਜਮ ਰਹਿ ਕਰਮ ਕਮਾਏ। ਸਾਹਸਾ ਜੀ ਅਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾ ਚਤਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬੁਜਾਏ, ਇਹ ਸਹਸਾ ਇਹ ਬਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ, ਇਤਨੀ ਜਨਮ ਜੁਗਾ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ। ਵੇਦਾ ਮੈਂ ਹੈ ਨਾਮ ਉੱਤਮ, ਸੋ ਸੁਣ ਹੈ ਨਾਹੀ ਫਰੈਂਜੋਂ ਬੇਤਾਲਿਆ। ਕਹਿਣਾ

करणी कमाणी ਹੂੜ ਕਿਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ ਜਨਮ ਰਥ ਨਿਜਨੀ ਖੱਟੇ ਅੰਗ ਭਲੇ ਸੇਵਣ ਜਾਰੀ ਕਹਿ ਨਾਨਕ ਜੇਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਵਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੁਣ ਤੈ ਕੋਈ ਪੁੱਛੋ ਬਿਵੇਕੀ ਆ ਜਾਏ ਅਨੇਕ ਜੂਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ

ਬਾਣੀ ਤਾਂ ਕੱਚੀ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰ।

ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀ ਨੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਆਏ ਕੁਸਨ ਬੁਲਾਏ। ਕਹਿ ਨਾਨਕ ਆਪ ਕਰਤਾ ਆ ਪੇਹੁ ਹੁਕਮ ਬੁਝਾਏ, ਸਿਮਰਤ ਸਾਸਰ ਪੁੰਨ ਪਾਪ ਵਿਚਾਰ ਦੇ, ਤਥਾ ਸਾਰਣ ਜਾਣੀ ਤਥਾ ਸਾਰਣ ਜਾਣੀ, ਗੁਰੂ ਬਾਜੋ ਤਥਾ ਸਾਰਣ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੱਤਾ ਸੁੱਤਿਆ ਰਹਿਣ ਮਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣਦਿਨ ਹੱਲ ਲਾਗੈ, ਜਾਗਤ ਰਹਿਣ ਮਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤ ਪਾਲ ਕਰੇ, ਸੋ ਕਿਆ ਮਨੋਹ ਵਸਾਰੀਐ, ਮਨੋਹ ਕਿਆ ਵਸਾਰੀਐ, ਇਹ ਬੜੇ ਦਾਤਾ ਦੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪਹ ਨਾ ਸਕੀ ਜਿਸ ਨੂੰ ਆਪਣੇ ਲਿਵ ਲਾਵੇ, ਆਪਣੇ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋਹ ਵਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭੋਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨੂ ਗੁਰ ਪ੍ਰਸਾਦੀ, ਜਿਨਾਂ ਲਿਵ ਲਾਗੀ ਤਿਨਿ ਵਿੱਚ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ, ਕਿਸੈ ਬਟੋਹਰਾ ਹੈ ਲੋਕ ਵਿਲ ਲਾਏ, ਐਸਾ ਸਤਿਗੁਰੂ ਜੀ ਮਿਲਾਏ, ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ, ਖੱਟੇ ਹੋ ਦਿਹਾੜੀ।

ਪਿਆਸ ਨਾ ਜਾਏ ਹੋਰ, ਪਿਆਸ ਨਾ ਜਾਏ ਹੋਰ ਕਿੱਤਾ ਏ ਜਿੱਚਰ ਹਰ ਰਸ ਪਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ ਬਾਹੋਂ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕੋ ਹੋਰ ਅਨ ਰਸ ਸਭ ਵਿਸਰੇ

ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਣ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤਲਾਇਆ ਹੇ ਨੇਤਰ ਹਮੇ ਰਿਹੋ ਹਰ ਤੁਮ ਜੋ ਧਰੀ ਹਰ ਬਿਨੇ ਅਵ ਨਾ ਦੇਖੋ ਕੋਈ ਹਰ ਬਿਨੇ ਅਵ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇ ਏਕ ਦੇ ਹਰ ਕਾ ਰੂਪ ਹੈ ਇਹੋ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਇਹ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਨ ਨੈਨੂੰ ਪਠਾਏ ਸੱਚ ਹੈ ਸੁਨ ਨੈਨੂੰ ਪਠਾਏ ਸਰੀਰ ਲਾਏ ਸੁਣ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ

ਰਾਜਾ ਪਾਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਬ ਹੋ, ਗਾਬੂ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਆਵੇ ਹੈ, ਸੱਚੋ ਧਿਆਵੇ ਜਾਦੂ ਭਾਵੇ, ਗੁਰਮੁਖ ਜਨਾ ਬੁਝਾਵੇ ਹੈ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨਮ ਪਾਵੇ ਹੈ। ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਹੈ, ਆਨੰਦ ਸੁਨਹੋ ਵਡਭਾਗੀ ਉਹ ਸਗਲ ਮਨੋਹਰਤ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ,

0: ਚਲੋ
1: ਆਹੋ ਪੁੱਛ ਲਓ ਇੱਕ ਵਾਰੀ ਮਿਲ ਗਈ। ਹਰਮਨ ਵੀ ਕਹਿੰਦੀ ਕਹਿੰਦੀ ਪੁੱਛ ਲਓ।
2: ਵਾਹਿਗੁਰੂ।

ਬੜੇ ਸਤਿਗੁਰੂ ਵੱਟੋਂ ਮਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਘਰ ਉਪਦੇਸ਼ ਗਿਆਨ ਅੰਜਨ ਦੀ ਆਇਨ ਨੇ ਤ੍ਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ ਦਾਦਰ ਗਏ ਪੈਂਦਾ ਜਾਏ

ਤੇ ਅੰਦਰ ਸਭ ਕੋ ਵੇਖਣ ਦਰੀ ਹੇਠ ਚਲਾਏਂਦਾ ਆਪੇ ਦੇ ਵਡੇ ਆਇਆ ਆਪੇ ਹੀ ਕਰਮ ਕਰਾਏਂਦਾ ਵਡੋ ਵਡਾ ਵਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ।

ਪੌੜੀ ਸਤਿਗੁਰੂ ਵੱਡਾ ਕਰ ਸਲਾਹ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਨ ਦਰੀ ਆਈਆਂ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰੇ।

ਦੇਖੇ ਕਿ ਤੈ ਆਪਣਾ ਧਰਕ ਚਿਪ ਕੀ ਸਾਰੀ ਹੈ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨ ਹੋਵੇ ਸਾਰੀ ਹੈ।

ਬੜੀ ਜਿਸ ਵੇ ਸੁ ਪਾਈਏ ਸੋ ਸਾਹਿਬ ਸਲਾ ਸੰਭਾਲੀਏ ਜੀ ਕੀਤਾ ਪਈਏ ਆਪਣਾ ਸਾ ਖਾਲ ਬੁਰੀ ਕਿਉਂ ਖਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲਮੀਨਤ ਨਿਹਾਲੀਏ ਜੋ ਸਾਹਿਬ ਨਾ ਨਾ ਹਾਰੀਏ ਤੇ ਵੇਹਾ ਪਾਸਾ ਢਾ

ਚੱਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਸੁਣੋ ਅਗਲੇ ਵਜੋ ਬੇਦੁਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਏ ਪਾਣਾ ਖਾਏ।

ਵਾਹਿਗੁਰੂ ਜੀ ਕੀ ਫਤਿਹ। ਥੋੜੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ ਦੇ ਜੀਆਂ।

0: ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਠਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀ ਅੜੀ ਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸੁਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ

ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਕਰ ਸੰਤ ਹਰ ਜਪ ਛਾਡ ਸਿਆਨਪ ਬਹੁ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰਹ ਪਾਰ ਦੇਮਨ ਹਾਰ ਦਾਤਾਰ

गुर का जप मंत निर्मल रहाओ। वाहिगुरु जी का खालसा, वाहिगुरु जी की फतेह। पतित पावन भगत वत्सल करुणा निदान, कोट ब्रह्मंडा दे मालक गुरु गरीब निवाज, श्री गुरु ग्रंथ साहिब महाराज सच्चे पातशाह जी दी पावन पवित्र गोछ विच सबाए मान जुड़ मिल बैठी गुरु प्यारी गुरु की साजी निवाजी साध संगत जीओ। सतगुरां दी अपार रहमत बख्शिश सदका वडभागी गुरसिख संगतां अमृत वेले तो गुरु दरबार अंदर सज रहे सुंदर दीवाना विच पहुँच के सतगुरां दे पावन पवित्र दर्शन दीदारे। अमृत बाणी श्री आसा जी की वार होर शब्दां दा रस पिन्ना शब्द कीर्तन। सत्कार योग रागी जत्थे दी मुबारक रसना तो सरवण करके मिले हुए मोलक मनुखा जन्म दे सवासां घड़ियां समय नूं सफल बना रहे। सतगुरु रहमत करन गरीब निवाज, किनका एक जिस जी बसावै ता की महिमा गनी न आवै। कांखी एक दर्श तुहारो नानक उन संग मोहे उदार। धन गुरु अर्जन देव साहब महाराज, सतसंगत विच बैठ के शब्द कीर्तन सुनना ता है, इस वास्ते सुनना है कथा कीर्तन। वाहिगुरु दा नाम जपना है, बाणी पढ़नी है, ता कि साडा मन जिहड़ा स्वच्छ हो जाए उज्जल हो जाए। फिर एक किनका मात्र वाहिगुरू दा नाम जिस जी दे अंदर बस जांदा है, किनका एक जिस जी बसावा, जी दे अंदर सुनदिआं जपदिआं बाणी नूं गाउंदिआं गुरबाणी गावै भाई ओह सफल सदा सुखदाई। सफली है गाई हुई सदा ही सदीव काल ही सुख देंदी है, दुखां नूं दूर करदी है। पर जिस वेले हिरदे विच वास आउंदा, फिर जिवें जिवें मन साफ हुंदा एकागर हुंदा है, फिर किनका मात्र नाम हिरदे विच वस जांदा है हौली हौली आस्ते आस्ते। किनका एक जिस जी बसावै, सच्चे पातशाह जी कहिंदे किनका मात्र भी जिस जीव दे अंदर यह वस आउंदा वाहिगुरू दा नाम अकाल पुरख दी याद वस जांदी है, ताकि महिमा गनी नाब उहदी वडियाई गिणती विच नहीं आउंदी है, ਉਹੀ ਮਹਾਨ ਹੋ ਜਾਂਦਾ ਪੂਜਨੀਕ ਹੋ ਜਾਂਦਾ ਇਹ ਧਰਤੀ ਦੇ ਉੱਪਰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੇ ਇੰਨੀ ਮਹਿਮਾ ਇੰਨੀ ਵਡਿਆਈ ਹੈ ਤਾਂ ਕਿਰਪਾ ਕਰੋ ਜੇ ਕਿਣਕਾ ਮਾਤਰ ਵੀ ਹਿਰਦੇ ਵਿੱਚ ਵਸ ਗਿਆ ਫਿਰ ਭੁੱਲਦਾ ਨਹੀਂ ਹੈ, ਫਿਰ ਉਹਦੀ ਯਾਦ ਸਦਾ ਬਣੀ ਰਹਿੰਦੀ ਹੈ। महाराज कृपा करो जिन्हां दे हिरदे विच इउं कह लईए जिन्हां दी कमाई पूरी हो गई जगियासूआं दी, जिन्हां ने कमाई कीती अडोल रह के नहीं छड़ी सतसंगत, नहीं छड़िया नितनेम, नहीं त्यागी अपनी रहत, तन दी धारण कीती हुई गुरु की सिक्खी, सिक्खी दी रहत ਸਨਮੁਖ ਹੋ ਕੇ ਤੁਰੇ ਨੇ, ਕਮਾਈ ਕੀਤੀ ਹੈ ਅਤੇ ਸਾਫ ਹੋ ਕੇ ਤਨ ਮਨ
ਨਿਹਾਲ ਹੋਏ ਨੇ, ਇਕਾਗਰਤਾ ਬਣੀ ਹੈ ਹਿਰਦੇ ਵਿੱਚ ਗੁਰੂ ਦਾ ਬਖਸ਼ਿਆ ਨਾਮ, ਸਤ ਸੰਗਤ ਰਾਹੀਂ ਕਿਨਕਾ ਮਾਤਰ ਵਸਿਆ ਹੈ। ਜਿਹੜੇ ਕਮਾਈ ਕਰਨ ਵਿੱਚ ਕਾਮਯਾਬ ਹੋ ਗਏ ਨੇ, ਇਉਂ ਕਹਿ ਲਈਏ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਇੱਕ ਹੈ ਦਰਸ ਤੁਹਾਰੋ। ਸਾਡੇ ਅੰਦਰ ਇੱਕੋ ਇੱਕ ਕਾਂਖੀ ਇੱਛਾ ਹੈ, ਤੁਹਾਡੇ ਦਰਸ਼ਨ ਹੋ ਜਾਣ, ਜਾਂ ਉਹ ਪਿਆਰੇ ਰੱਬ ਦੇ ਪਿਆਰੇ ਜਿਨ੍ਹਾਂ ਦੇ ਅੰਦਰ ਇੱਕੋ ਇੱਕ ਹੀ ਹੈ ਵੀ ਤੇਰੇ ਦੀਦਾਰੇ ਹੋ ਜਾਣ ਸੱਚੇ ਪਾਤਸ਼ਾਹ। ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਗਿਆ, ਕਿਨਕਾ ਮਾਤਰ ਅੰਦਰੋਂ ਯਾਦ ਫੁੱਟੀ ਹੈ ਅਤੇ ਤੇਰੇ ਦੀਦਾਰਿਆਂ ਦੀ ਭੁੱਖ ਹੈ ਸੱਚੇ ਪਾਤਸ਼ਾਹ। ਜਿਹੜੇ ਕਹਿੰਦੇ ਨੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੀ ਆ ਉਤਰਾ ਮਨ ਕੀ ਭੁੱਖ। ਨਾਮ ਦੀ ਭੁੱਖ ਆ, ਤੇਰੇ ਦੀਦਾਰੇ ਚਾਹੁੰਦੇ ਨੇ। ਕਾਂਖੀ ਇੱਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰ। ਮਹਾਰਾਜ ਜੀ ਆਪਣੀ ਨਿਮਰਤਾ ਦੇ ਵਿੱਚ ਕਹਿ ਰਹੇ ਨੇ, ਉਹਨਾਂ ਦੀ ਸੰਗਤ ਦੇਖ ਮੈਨੂੰ ਵੀ ਸੱਚੇ ਪਾਤਸ਼ਾਹ ਪਰਮ ਪਦ ਵਿੱਚ ਲੈ ਜਾਓ, ਚੜ੍ਹਦੀ ਕਲਾ ਵਾਲਾ ਜੀਵਨ ਬਣ ਜਾ। ਜੁੜੇ ਹੋਇਆਂ ਨੂੰ ਸਲਾਹਿਆ ਹੈ, ਜਿਨ੍ਹਾਂ ਨੇ ਨਾਮ ਦੇ ਰਸ ਨੂੰ ਮਾਣਿਆ ਹੈ। ਪਾਵਨ ਸ਼ਬਦ ਵਿੱਚ ਲੜੀਵਾਰ ਕਥਾ ਰਾਹੀਂ ਮਹਾਰਾਜ ਆਪ ਜੀ ਉਹ ਹੀ ਬਖਸ਼ਿਸ਼ ਕਰਦੇ ਨੇ ਕਿ ਇੱਕ ਤਾਂ ਵਾਹਿਗੁਰੂ ਦੇ ਸੁੱਤੇ ਸਿੱਧ ਜੋ ਰਜਾ ਵਰਤ ਰਹੀ ਹੁਕਮ ਉਹਦੇ ਵਿੱਚ ਰਹਿਣਾ ਹੈ, ਇਹ ਗੁਰਸਿੱਖਾ। ਹੋਵੈ ਸੋਈ ਭਲ ਮਾਨ ਆਪਣਾ ਤਾਜਬ ਮਹਾਨ, ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਆਓ। ਇਹ ਕਿਹਾ ਹੈ ਪਹਿਲੀ ਪੌੜੀ ਵਿੱਚ। ਹੁਣ ਕਹਿ ਰਹੇ ਨੇ ਐਸੇ ਪਿਆਰੇ ਜਿਹੜੇ ਨੇ, ਆਨੰਦ ਕਰ ਸੰਤ ਹਰ ਜਪ। ਵਾਹਿਗੁਰੂ ਵੀ ਸੰਤ ਆ, ਸ਼ਾਂਤ ਇੱਕ ਰਸ ਸ਼ਾਂਤ ਹੈ, ਜੋ ਗੰਭੀਰ ਹੈ ਨਿਰਹਲ ਹੈ, ਉਹ ਅਕਾਲ ਪੁਰਖ ਦਾ ਸਰੂਪ ਹੈ, ਨਿਰਗੁਣ ਸਰੂਪ ਹੈ, ਨਿਰਹਲ ਹੈ, ਗੰਭੀਰ ਹੈ, ਸ਼ਾਂਤ ਹੈ ਸੱਚੇ ਪਾਤਸ਼ਾਹ। ਜੇ ਗੁਰੂ ਨੂੰ ਬਰਫ ਦਾ ਕਰਕੇ ਆ ਤੇ ਅਕਾਲ ਪੁਰਖ ਦਾ ਜਿਗਰਾ ਬਹੁਤ ਵੱਡਾ, ਬਹੁਤ ਸ਼ਾਂਤ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰਦੀਪਕ ਤੇ ਹਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਇੰਨੇ ਠੰਡ ਨੇ, ਬਰਫ ਦਾ ਘਰ ਨੇ ਮਨ, ਅਕਾਲ ਪੁਰਖ ਸੱਚੇ ਪਾਤਸ਼ਾਹ ਸਰੂਪ ਸਤਿਗੁਰੂ ਹੈ, ਅਕਾਲ ਪੁਰਖ ਵੀ ਸ਼ਾਂਤ ਸਰੂਪ ਹੈ, ਉਹ ਹਰੀ ਵਾਹਿਗੁਰੂ ਜੋ ਛਾਂ ਇੱਕ ਰਸ ਗੰਭੀਰ ਨਿਰਹਲ ਹੈ। ਸੰਤ ਹਰ ਜਪ, ਆਨੰਦ ਕਰੋ ਹਰੀ ਰੂਪ ਸੰਤ ਨੂੰ ਜਪ ਕੇ, ਉਹ ਸੰਤ ਹਰੀ ਨੂੰ ਜਪ ਕੇ ਜ਼ੁਬਾਨ ਦੁਆਰਾ ਭਾਣੇ ਵਿੱਚ ਰਹਿ ਕੇ, ਪਹਿਲਾਂ ਭਾਣੇ ਵਿੱਚ ਰਹਿਣਾ, ਰਜਾ ਸੁਤੇ ਸਦ ਜੋ ਵਰਤ ਰਹੀ ਹੈ ਉਹਨੂੰ ਜਪ ਕੇ ਆਨੰਦ ਕਰ, ਆਨੰਦ ਕਰ, ਦੁਆਇਸ਼ ਤੋਂ ਰਹਿਤ ਹੋ ਜਾ, ਸਾਰਿਆਂ ਨਾਲ ਸਫਾਈ, ਦੁਆਇਸ਼ ਰਹਿਤ, ਈਰਖਾ ਤੋਂ ਰਹਿਤ, ਸੰਬਿਰਤੀ ਆ ਜਾਣੀ, ਉੱਥੇ ਹੀ ਆਨੰਦ ਹੈ, ਆਨੰਦ ਕਰ। ਵਾਹਿਗੁਰੂ ਦਾ ਸਿਮਰਨ ਕਰਨ ਨਾਲ ਹੀ ਇਹ ਬਖਸ਼ਿਸ਼ ਹੁੰਦੀ ਹੈ, ਨਹੀਂ ਤਾਂ ਦੁਆਇਸ਼ ਕਦੇ ਨੇ ਧਰਤੀ 'ਤੇ ਕਿਸੇ ਨੇ, ਖੇਤ ਵਿੱਚ ਕਿਸੇ ਨੇ ਕਦੇ, ਘਾਹ ਜਿਹੜਾ ਨਦੀਨ ਆ ਉਹ ਬੀਜਿਆ ਨਹੀਂ ਹੁੰਦਾ, ਉਹ ਆਪਣੇ ਆਪ ਹੀ ਉੱਗ ਪੈਂਦਾ ਹੈ, ਨਹੀਂ ਤਾਂ ਔਗਣ ਹੀ ਔਗਣ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਦੁਆਇਸ਼ ਈਰਖ ਝੂਠ ਝੂਠ ਇਹ ਔਗਣ ਨੇ, ਇਹ ਨਦੀਨ ਇਹ ਘਾਹ ਆਪਣੇ ਆਪ ਹੀ ਪੈਦਾ ਹੋਈ ਜਾਂਦਾ ਹੈ। ਤਾਂ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਕਿ ਹਿਰਦੇ ਰੂਪੀ ਕਿਆਰਾ ਜਿਹੜਾ ਉਹ ਸਵਰ ਜਾਵੇ, ਸੋਹਣਾ ਬਣ ਜਾਵੇ। ਇਹ ਔਗਣ ਜਿਹੜੇ ਨੇ, ਇਹ ਨਦੀਨ ਇਹ ਨਾ ਫੁੱਟੇ, ਇਹਦਾ ਨਾਲ ਦੀ ਨਾਲ ਖਾਤਮਾ ਹੋਈ ਜਾਵੇ।
ਆਨੰਦ ਵਾਲਾ ਜੀਵਨ ਦੁਆ ਈਰਖਾ ਤੁਰਾ ਸਮਤਾ ਵਾਲਾ ਜੀਵਨ ਆਨੰਦ ਕਰ ਹਰ ਸੰਤ ਹਰ ਜਪ। ਦੂਜਾ ਭਾਵ ਜਿਹੜੇ ਸੰਤ ਨੇ ਸ਼ਾਂਤ ਆਤਮਾ ਨੇ ਜਿਨ੍ਹਾਂ ਦੇ ਅੰਦਰੋਂ ਮਿਟ ਗਈ ਆ ਹਰੀ ਵਾਹਿਗੁਰੂ ਨੂੰ ਜਪਣ ਕਰਕੇ ਸੰਤ ਹਰ ਜਪ। ਜਿਨ੍ਹਾਂ ਨੇ ਮਹਾਂਪੁਰਖਾਂ ਨੇ ਹਰੀ ਨੂੰ ਜਪਿਆ ਜ਼ਬਾਨ ਦੁਆਰਾ ਉਹਨਾਂ ਦੀ ਪਰਿਭਾਸ਼ਾ ਵੀ ਇਹੋ ਹੀ ਦਿੱਤੀ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰਾ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰਾ ਸੇ ਹਰ ਜਨ ਪੂਰੇ ਸਹੀ ਜਾਣ। ਠੀਕ ਹੋਈ ਪੂਰੇ ਮਹਾਂਪੁਰਖ ਨੇ ਜਾਣ ਲਓ ਇਹੀ ਪਹਿਚਾਨ ਆ ਦੱਸੀ ਹੈ ਪਹਿਚਾਨ ਜਿੱਥੇ ਵਡਿਆਈ ਕੀਤੀ ਰੱਬ ਦੇ ਪਿਆਰੇ ਤੁਸੀਂ ਦੱਸਿਆ ਸੰਤ ਹੁੰਦਾ ਕੀ ਹੈ ਮਤਾ ਭੁੱਲ ਜਾਵੇ ਹਰ ਕੋਈ ਧੋਖਾ ਖਾ ਜਾਵੇ।

ਗੱਲੀ ਦੇ ਵਿੱਚ ਗੱਲਾਂ ਵਿੱਚ ਤਾਂ ਬਹੁਤ ਲੋਕ ਸਿਆਣੇ ਨੇ, ਗੱਲਾਂ ਵਾਲੇ ਹਨ ਹਨੇਰੇ ਛੱਡ ਨਾ ਸਕਿਆ ਕੋਈ, ਗੱਲਾਂ ਕਰਨ ਵਾਲੇ ਤਾਂ ਬਹੁਤ ਨੇ। ਅੱਜ ਕੱਲ੍ਹ ਕਹਿੰਦੇ ਗੱਲਾਂ ਦਾ ਹੀ ਮੁੱਲ ਆ, ਗੱਲਾਂ ਸੁਣਾਈ ਜਾਓ ਹਸਾਈ ਜਾਓ, ਉਹੀ ਮਹਾਨ ਕਥਾਵਾਚਕ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਛੱਡ ਸਿਆਣਪ, ਬੁੱਧੀ ਦੀਆਂ ਸਿਆਣਪਾਂ ਜਿਹੜੀਆਂ ਨੇ ਇਹ ਛੱਡ ਦੇ, ਇਹ ਛੱਡ ਕੇ ਸਤਸੰਗਤ ਵਿੱਚੋਂ ਜੇ ਰਸ ਲੈਣਾ ਹੈ, ਨਾਮ ਦਾ ਰਸ ਮੰਨਣਾ ਹੈ, ਤਾਂ ਫਿਰ ਅਣਜਾਣ ਬਾਲਕ ਬਣਨਾ ਪਵੇਗਾ। ਛੋਟੇ ਬਾਲਕ ਦੀ ਨਹੀਂ ਆਈ, ਆਪਣੀ ਮੱਤ ਛੱਡਣੀ ਪਵੇਗੀ, ਗੁਰੂ ਨੂੰ ਮਾਤਾ ਪਿਤਾ ਬਣਾ ਕੇ ਸਾਧ ਸੰਗਤ ਦਾ ਉੱਟ ਆਸਰਾ ਲੈਣਾ ਪਵੇ। ਅਣਜਾਣ ਹੋਣਾ ਸੱਚੇ ਪਾਤਸ਼ਾਹ, ਬੁੱਧੀ ਦੀਆਂ ਛਾੜ ਸਿਆਣਪ, ਬੁੱਧੀ ਦੀਆਂ ਸਿਆਣਪਾਂ ਬਹੁਤ ਚਤੁਰਾਈ, ਵਾਕਾਂ ਦੀਆਂ ਚਤੁਰਾਈਆਂ, ਜ਼ੁਬਾਨ ਤੋਂ ਬੋਲਣ ਵਿੱਚ ਚਤੁਰਾਈ ਦੇ ਵਾਕ, ਚੰਚਲਚਾਈ ਚੰਚਲਤਾਈ ਆ, ਇਹ ਛੱਡਦੇ। ਗੁਰ ਕਾ ਜਪ ਮੰਤ ਨਿਰਮਲ ਉੱਜਲ ਕਰ ਦੇਣ ਵਾਲਾ, ਉੱਜਲ ਜੋ ਹੈ ਆਪ, ਮੈਲ ਰਹਿ ਤਾਂ ਗੁਰੂ ਦਾ ਮੰਤ ਮੰਤਰ ਮੂਲ ਮੰਤਰ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਇਹਨੂੰ ਜਪ ਕੇ ਹਉਮੈ ਖੋ ਲਈ ਦੀ ਹੈ, ਐਸਾ ਗੁਰਮੰਤਰ ਆ, ਗੁਰੂ ਦੇ ਮੁੱਖ ਤੋਂ ਆਇਆ ਹੋਇਆ ਬਖਸ਼ਿਆ ਹੋਇਆ। ਜਿੰਨੀ ਬਾਣੀ ਆ ਸਾਰਾ ਸ਼ਬਦ ਗੁਰੂ ਦਾ ਮੰਤ ਆ, ਗੁਰੂ ਦਾ ਮਸ਼ਵਰਾ ਹੈ, ਸਲਾਹ ਹੈ, ਗੁਰੂ ਦਾ ਉਪਦੇਸ਼ ਹੈ। ਜੇ ਉਪਦੇਸ਼ ਰੂਪ ਵਿੱਚ ਸਲਾਹ ਦਿੱਤੀ ਹੈ, ਇਉਂ ਜੀਵਨ ਸਫਲਾ ਕਰੋ, ਇਉਂ ਕਰੋ, ਆਹ ਨਹੀਂ ਕਰਨਾ ਕਰਨਾ ਹੈ, ਸੋਹਣਾ ਜੀਵਨ ਬਣਾਓ, ਗੁਰਮੁਖ ਬਣੋ, ਗੁਰਮੁਖ ਨਾਮਦਾਨ ਇਸ਼ਨਾਨ, ਮਨ ਬਾਣੀ ਸਰੀਰ ਕਰਕੇ ਉੱਜਲ ਕਰ ਦਿੰਦਾ ਗੁਰੂ ਦਾ ਉਪਦੇਸ਼, ਆਪ ਉੱਜਲ ਆ, ਨਾਮ ਰੂਪ ਆ, ਨਾਮ ਜਪਣ ਦਾ ਉਪਦੇਸ਼ ਨਿਰਮਲ ਤਾਂ ਕਹਿ ਰਹੇ ਨੇ, ਮਹਿਲ ਤੁਰੇ। ਵਾਹਿਗੁਰੂ ਦਾ ਨਾਮ ਉੱਜਲ ਹੈ, ਆਪ ਉੱਜਲ ਆ, ਉਹਦਾ ਨਾਮ ਪਵਿੱਤਰ ਆ, ਉੱਜਲ ਆ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਮੈਲਾ ਹੈ, ਜਿੰਨੇ ਜੀਵ ਨੇ ਜਿੰਨੇ ਹਿਰਦੇ ਨੇ ਮੈਲੇ ਨੇ, ਮੈਲਾ ਹਰ ਕੇ ਨਾਮ ਬਿਨ ਜੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਉੱਥੇ ਵੀ ਇੱਕ ਸਾਧਾਂ ਦਾਸੀ ਥੀਓ, ਸੱਚੇ ਪਾਤਸ਼ਾਹ ਨੇ ਦਾਸੀ ਬਣਾ ਸਾਧ ਸੰਗਤ ਦੀ, ਰੱਬ ਦੇ ਪਿਆਰਿਆਂ ਦੀ ਸਾਡੀ ਬਿਰਤੀ ਜਿਹੜੀ ਹੈ, ਇਹੀ ਪਤਾ ਲੱਗਾ ਉੱਥੇ ਜਾ ਕੇ। ਬਿਨ ਰਸ ਚਾਖੇ ਸਾਰੀ ਦੁਨੀਆ ਡੁੱਬ ਗਈ ਵਾਸ਼ਨਾ ਦੇ ਵਿੱਚ, ਸੰਸਾਰ ਭਾਉ ਜਲ ਦੇ ਵਿੱਚ, ਕਿਸੇ ਦਾ ਵੀ ਜੀਵ ਆਤਮਾ ਸੁਖੀ ਨਹੀਂ ਹੈ, ਸਭ ਕਲਪਨਾ ਵਿੱਚ ਹੈ, ਕਿਸੇ ਨੂੰ ਸਬਰ ਸੰਤੋਖ ਨਹੀਂ ਹੈ, ਟਿਕਾ ਨਹੀਂ ਹੈ, ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ। ਉੱਜਲ ਹੈ ਵਾਹਿਗੁਰੂ ਦਾ ਨਾਮ, ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਨਾਮ ਹੀ ਉੱਜਲ ਆ। ਮੈਲਾ ਹਰ ਕੇ ਨਾਮ ਬਿਨ ਜੀਓ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੈਲਾ ਹੈ ਜੀਵਾਤ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ, ਵਿਕਾਰਾਂ ਦੀ ਚਿਤਵਨੀ ਨਾਲ ਮੈਲਾ ਹੀ ਹੋਇਆ ਰਹਿੰਦਾ ਹੈ। ਮੈਲਾ ਹਰ ਕੇ ਨਾਮ ਬਿਨ ਜੀਓ, ਇਹ ਪਤਾ ਲੱਗਾ ਬਿਨ ਰਸ ਚਾਖੇ ਬੁੱਢ ਗਈ ਸਗਲੀ, ਬਿਨਾਂ ਵਾਹਿਗੁਰੂ ਦੇ ਨਾਮ ਰਸ ਨੂੰ ਚੱਕ, ਉੱਜਲ ਨਾਮ ਦੇ ਨਾਲ ਨਾ ਜੁੜਨ ਕਰਕੇ ਕੋਈ ਵੀ ਸੁਖੀ ਨਹੀਂ, ਸੁਖੀ ਨਾ ਹੋਵਤ ਜੀਓ, ਮਨ ਕਰਕੇ ਕੋਈ ਵੀ ਟਿਕਾਅ ਵਿੱਚ ਨਹੀਂ, ਆਨੰਦ ਵਿੱਚ ਨਹੀਂ ਹੈ। ਗੁਰ ਕਾ ਬਚਨ ਜਪ ਮੰਤ, ਗੁਰੂ ਦਾ ਬਚਨ ਜਪ, ਗੁਰੂ ਦਾ ਜਿੰਨਾ ਸ਼ਬਦ ਹੈ ਉਪਦੇਸ਼ ਮੰਤਰ, ਇਹਨੂੰ ਮੰਤਰ ਮਸ਼ਵਰਾ ਜਾਣ, ਸਲਾਹ ਜਾਣ, ਸੱਚੀ ਸੁੱਚੀ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣ ਹੋ ਗੁਰਸਿੱਖ, ਹਰਿਆ ਹਰ ਕਰਤਾ ਮੋਹ ਕਢਾਏ। ਸਤਿਗੁਰਾਂ ਦੀ ਜੋ ਪਾਵਨ ਬਾਣੀ ਆਈ ਹੈ, ਇਹਨੂੰ ਸੱਚੀ ਸੱਚੀ ਕਰਕੇ ਸਿੱਖਿਆ ਨੂੰ ਜਾਣੋ ਗੁਰਸਿੱਖ, ਇਹ ਅਸੀਂ ਆਪਣੇ ਆਪ ਨਹੀਂ, ਕੋਲੋਂ ਨਹੀਂ, ਬੁੱਧੀ ਦੀ ਸਿਆਣਪ ਨਾਲ ਨਹੀਂ ਕਹਿ ਰਹੇ,
ਸਫੁਰ ਹੋ ਰਹੀ ਹੈ ਸ਼ੁੱਧ ਹਿਰਦੇ ਵਿੱਚ, ਉੱਜਲ ਹਿਰਦੇ ਵਿੱਚ ਪਾਣੀ ਆਪ ਉਤਰ ਰਹੀ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹਰ ਕਰਤਾਪ ਮੋਹ ਕਢਾਏ, ਹਰੀ ਕਰਤਾ ਅਕਾਲ ਪੁਰਖ ਆਪ ਮੋਹ ਤੋਂ ਕਢਾ ਰਿਹਾ ਬਾਣੀ, ਆਪ ਬਖਸ਼ਿਸ਼ ਕਰ ਰਿਹਾ ਹੈ। ਗੁਰੂ ਦੇ ਉਪਦੇਸ਼ ਰਾਹੀਂ ਜਪ ਉਹਨੂੰ ਸੱਚੇ ਪਾਤਸ਼ਾਹ ਆਪਣੀ ਮਤ ਛੱਡ ਕੇ, ਗੁਰੂ ਦੀ ਮਤ ਲੈ ਕੇ, ਮਨ ਕੀ ਮਤ ਤਿਆਗ ਹੋ ਹਰ ਜਨ ਇਹ ਬਾਤ ਕਠੈਨੀ, ਭਾਵੇਂ ਬੜੀ ਔਖੀ ਹੈ, ਆਪਣੀ ਮਤ ਛੱਡਣੀ, ਆਪਣੀ ਸਿਆਣਪ ਛੱਡਣੀ, ਆਪਣਾ ਸੁਭਾਅ ਛੱਡਣਾ, ਆਦਤਾਂ ਛੱਡਣੀਆਂ। ਗੁਰ ਕਾ ਜਪ ਮੰਤ ਨਿਰਮਲ, ਗੁਰੂ ਦਾ ਛਾਡ ਸਿਆਣਪ ਬਹੁ ਚਤੁਰਾਈ, ਗੁਰ ਕਾ ਜਪ ਮੰਤ ਨਿਰਮਲ, ਜਪ ਗੁਰੂ ਦਾ ਉੱਜਲ ਮੰਤ ਸ਼ਬਦ ਕਲਿਆਣ ਕਰ ਰਹਾਉ, ਏਕ ਕੀ ਕਰ ਆਸ ਭੀਤਰ, ਸਭ ਛੱਡ ਕੇ ਧਿਆਨ ਖਿਆਲ ਸਾਰੀ ਤਰ੍ਹਾਂ ਦੀ ਉਪਾਸ਼ਨਾ ਛੱਡ ਕੇ, ਵੱਡਿਆਂ ਵਡੇਰਿਆਂ ਦੀ ਜਠੇਰਿਆਂ ਦੀ ਜੋ ਕਈ ਪੀੜ੍ਹੀਆਂ ਤੋਂ ਚੱਲੀ ਜਾਂਦੀ ਹੈ, ਅੰਧ ਵਿਸ਼ਵਾਸ ਵਿੱਚ ਹੀ ਚੱਲੀ ਜਾਂਦੀ ਹੈ, ਏਕ ਕੀ ਆ ਰਿਆ ਕਰ ਆਸ ਭੀਤਰ, ਇੱਕੋ ਇੱਕ ਅਕਾਲ ਪੁਰਖ ਦੀ ਸੱਚੇ ਪਾਤਸ਼ਾਹ ਦੀ ਆਸ ਆਪਣੇ ਹਿਰਦੇ ਵਿੱਚ ਰੱਖ, ਭੀਤਰ ਵਿੱਚ ਮਨ ਦੇ ਵਿੱਚ ਇੱਕੋ ਦੀ। ਨਿਰਮਲ ਜਪ ਨਾਮ ਹਰ ਹਰ, ਇੱਕੋ ਦੀ ਆਸਾ ਰੱਖ ਕੇ ਸੱਚੇ ਪਾਤਸ਼ਾਹ ਰੀਬ ਨਿਭਾਇ, ਕਿਸੇ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾ ਲੱਗ ਚਿੱਤ ਨਾ ਆਵੇ। ਮਹਾਰਾਜ ਕਹਿੰਦੇ ਕਿਸੇ ਨੂੰ ਕਿਸੇ ਦਾ ਹੋਵੇ, ਮੇਰਾ ਤੇ ਨਿਮਾਣੀ ਦਾ ਇੱਕ ਤੂੰ ਹੀ ਹੈ ਸੱਚੇ ਪਾਤਸ਼ਾਹ, ਠੀਕ ਹੈ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਹੋਰ ਸਾਨੂੰ ਕੋਈ ਆਸਰਾ ਨਹੀਂ ਸੱਚੇ ਪਾਤਸ਼ਾਹ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਤੇਰਾ ਹੀ ਆਸਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਏਕ ਕੀ ਕਰ ਆਸ ਭੀਤਰ, ਇੱਕੋ ਇੱਕ ਅਕਾਲ ਪੁਰਖ ਦੀ ਓਟ ਆਸਾ ਆਪਣੇ ਮਨ ਵਿੱਚ ਰੱਖ। ਨਿਰਮਲ ਜਪ ਨਾਮ ਹਰ ਹਰ, ਉੱਜਲ ਮੈਲ ਤੋਂ ਰਹਿਤ ਜੋ ਆਪ ਹੈ, ਅਤੇ ਜਿਸ ਥਾਂ 'ਤੇ ਜਿਸ ਹਿਰਦੇ ਵਿੱਚ ਮਨ ਵਿੱਚ ਇਹ ਨਾਮ ਆ ਜਾਂਦਾ ਹੈ, ਟਿਕ ਜਾਂਦਾ ਹੈ, ਉਸ ਹਿਰਦੇ ਨੂੰ ਵੀ ਉੱਜਲ ਬਣਾ ਦਿੰਦਾ ਹੈ। ਵਾਹਿਗੁਰੂ ਦੀ ਬੰਦਗੀ ਕਰਨ ਨਾਲ, ਅਕਾਲ ਪੁਰਖ ਦੀ ਸੰਗਤ ਆਉਣ ਨਾਲ ਫਿਰ ਹਿਰਦਾ ਵੀ ਉੱਜਲ ਹੋ ਜਾਂਦਾ, ਉਹ ਜਿਹਾ ਹੋ ਜਾਂਦਾ। ਜੇ ਜੀ ਕੋਈ ਸੰਗਤ ਕਰਦਾ ਉਹ ਜੀ ਰੰਗਤ ਚੜ੍ਹਦੀ ਹੈ। ਨਿਰਮਲ ਜਪ ਨਾਮ ਹਰ ਹਰ, ਵਾਹਿਗੁਰੂ ਦਾ ਹਰ ਵੇਲੇ ਹਰੀ ਅਕਾਲ ਪੁਰਖ ਦਾ ਨਾਮ ਜਪਣ ਨਾਲ ਨਿਰਮਲ ਹੋ ਜਾਵੇਗਾ, ਉੱਜਲ ਨਾਮ ਹੈ ਅਤੇ ਤੈਨੂੰ ਉੱਜਲ ਕਰ ਦੇਵੇਗਾ, ਧੋ ਕੇ ਰੱਖ ਦੇਵੇਗਾ ਤੇਰੇ ਹਿਰਦੇ ਨੂੰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਮੈਲ ਨਾਲ ਭਲੇ ਹੋਏ ਕੱਪੜੇ ਜਿਹੜੇ ਸਾਬਣ ਲਾ ਕੇ ਧੋ ਲਈਦੇ ਨੇ, ਸਾਫ ਸੁਥਰੇ ਹੋ ਜਾਂਦੇ ਨੇ। ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮਤ ਜਿਹੜੀ ਚਿਤਵਨੀਆਂ ਨਾਲ, ਮੰਦ ਵਾਸ਼ਨਾ ਨਾਲ, ਉਲਟੀ ਸੋਚਣੀ ਨਾਲ ਭਰੀ ਪਈ ਹੈ, ਭਰੀ ਹੈ ਮਤ ਪਾਪਾਂ ਕੈ ਸੰਗ, ਅਕਲ ਇਹ ਬੁੱਧੀ ਭਰੀ ਪਈ ਹੈ ਭੈੜੀ ਸੋਚਣੀ ਨਾਲ, ਨੀਚ ਸੋਚ ਨਾਲ, ਡਾਊਨ ਸੋਚ ਨਾਲ ਭਰੀ ਹੈ ਮਤ ਪਾਪਾਂ ਕੈ ਸੰਗ, ਗੁਨਾਹਾਂ ਨਾਲ ਭਰੀ ਪਈ ਹੈ। ਉਹ ਧੋਪਾ ਨਾਵੈ ਕੈ ਰੰਗ, ਸੱਚੇ ਪਾਤਸ਼ਾਹ ਜੀ ਬਖਸ਼ਿਸ਼, ਨਿਸ਼ਚੇ ਦਾ ਪਟੜਾ ਰੱਖ ਕੇ ਥੱਲੇ ਪ੍ਰੇਮ ਦਾ ਪਾਣੀ ਪਾ ਕੇ ਸਤਸੰਗਤ ਨਾਲ, ਪਿਆਰ ਨਾਲ ਸਤਸੰਗਤ ਗੁਰੂ ਕੀ ਕਰਨੀ ਹੈ,
ਪ੍ਰੇਮ ਦਾ ਪਾਣੀ ਪਾ ਕੇ, ਫਿਰ ਨਾਮ ਦਾ ਸਾਬਣ ਗੁਰੂ ਕੋਲੋਂ ਲੈ ਕੇ, ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ, ਇਹ ਹੀ ਸਾਬਣ ਲਾਉਣਾ। ਵਾਹਿਗੁਰੂ ਵਾਹਿਗੁਰੂ ਜੋ ਜਪਣਾ ਹੈ, ਸਾਬਣ ਲਾ ਕੇ ਉਹ ਧੁੱਪ ਹੀ ਜਾਂਦੀ, ਸਾਰੀ ਉੱਜਲ ਧੁੱਪ ਜਾਂਦੀ ਆ ਬੁੱਧੀ ਵਿੱਚ, ਸਭ ਮੰਦ ਵਾਸ਼ਨਾ ਨਿਕਲ ਜਾਂਦੀ, ਪਰ ਪੁਕਾਰ ਸੋਹਣਾ ਉਲਟਾ ਸੁਭਾਅ ਸੋਹਣਾ ਬਣ ਜਾਂਦਾ ਹੈ। ਸੇਵਾ ਸਿਮਰਨ ਪਰ ਪੁਕਾਰ ਨਿਮਰਤਾ ਹੰਕਾਰ ਦੀ ਥਾਂ 'ਤੇ, ਉਹ ਧੁੱਪ ਹੈ ਨਾਵੈ ਕੈ ਰੰਗ, ਨਾਮ ਦਾ ਰੰਗ ਚੜ੍ਹ ਜਾਂਦਾ ਫਿਰ ਧੋਤੀ ਜਾਂਦੀ ਆ, ਧੁੱਪ ਜਾਂਦੀ ਹੈ। ਨਿਰਮਲ ਜਪ ਨਾਮ ਹਰ ਹਰ, ਹਰ ਵੇਲੇ ਜਪੇਗਾ ਤਾਂ ਉੱਜਲ ਹੋ ਜਾਏ, ਉੱਜਲ ਨਾਮ ਹਨ ਸਾਰੀ ਮੈਲ ਕੱਢ ਦੇਵੇ। ਗੁਰ ਕੇ ਚਰਨ ਨਿਧਾਨ, ਗੁਰੂ ਸਾਹਿਬ ਦੇ ਚਰਨ ਜਿਹੜੇ, ਗੁਰ ਕੇ ਚਰਨ ਨਮਸਕਾਰ, ਇਹ ਬਖਸ਼ਿਸ਼ ਹੋਣੀ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਬਖਸ਼ੇ ਨਾਮ ਨਾਲ। ਇਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਨਮਸਕਾਰ ਕਰ, ਹਮੇਸ਼ਾ ਝੋਕ। ਭਵਜਲ ਉਤਰਾ ਪਾਰ, ਗੁਰੂ ਕਿਆਂ ਦੇ ਅੱਗੇ ਝੁਕਣ ਨਾਲ ਫਿਰ ਭੈਦਾਇਕ ਭਵਜਲ ਸੰਸਾਰ ਸਮੁੰਦਰ, ਜਿਹਦੇ ਵਿੱਚ ਡਰ ਹੀ ਡਰ ਹੈ, ਚਿੰਤਾ ਹੀ ਚਿੰਤਾ ਹੈ, ਝੋਰੇ ਹੀ ਝੋਰੇ ਨੇ, ਖਦਸ਼ੇ ਹੀ ਖਦਸ਼ੇ ਹਨ ਹਰ ਵੇਲੇ, ਸੰਸੇ ਹੀ ਸੰਸੇ ਨੇ, ਕੋਈ ਨਾ ਕੋਈ ਡਰ ਭੈ ਚਿੰਤਾ ਟੈਨਸ਼ਨ ਬਣੀ ਹੋਈ ਹਰ ਇੱਕ ਦੇ ਅੰਦਰ। ਪੈਦਾਇਕ ਸੰਸਾਰ ਭਉਜਲ, ਜਿਵੇਂ ਸਮੁੰਦਰ ਵਿੱਚ ਵੱਡੇ ਵਿੱਚ ਸਫ਼ਰ ਕਰਦੇ ਹਾਂ, ਡਰ ਬਣਿਆ ਹੀ ਰਹਿੰਦਾ ਹੈ, ਸੰਸਾ ਬਣਿਆ ਹੀ ਰਹਿੰਦਾ, ਜਿੰਨਾ ਚਿਰ ਛਿਪ ਜਾ ਕੇ ਲੱਗਦਾ ਨਹੀਂ ਦੂਜੇ ਦੇਸ਼, ਮਹੀਨਾ ਦੋ ਮਹੀਨਿਆਂ ਬਾਅਦ ਲੰਬਾ ਸਫ਼ਰ ਹੁੰਦਾ, ਲੰਬੀ ਯਾਤਰਾ ਹੁੰਦੀ ਹੈ, ਠਾਠਾਂ ਮਾਰਦਾ ਪਾਣੀ ਹੁੰਦਾ ਡਰਾਉਣਾ, ਇਵੇਂ ਸੰਸਾਰ ਭਉਜਲ ਹੈ। ਭਵਜਲ ਉਤਰਾ ਪਾਰ, ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰੇਗਾ, ਅਟੈਚਮੈਂਟ ਕਰੇਗਾ ਗੁਰੂ ਦੇ ਚਰਨਾਂ ਨਾਲ, ਸ਼ਬਦ ਨਾਲ, ਬਾਣੀ ਨਾਲ, ਜਿੱਥੇ ਵੀ ਹੈ, ਘਰ ਵਿੱਚ ਹਾਂ, ਬਾਹਰ ਹਾਂ, ਸਫ਼ਰ ਵਿੱਚ ਹਾਂ, ਦੇਸ਼ ਵਿੱਚ ਹਾਂ, ਵਿਦੇਸ਼ ਵਿੱਚ ਹਾਂ, ਫਿਰ ਨਹੀਂ ਰਹੇਗਾ ਡਰ, ਹੌਂਸਲਾ ਹੋਵੇ, ਆਸਰਾ ਬਹੁਤ ਵੱਡਾ ਗੁਰੂ ਦੇ ਚਰਨਾਂ ਦਾ, ਗੁਰੂ ਦੇ ਸ਼ਬਦ ਦਾ। ਭਵਜਲ ਉਤਰਾ ਪਾਰ, ਫਿਰ ਸੰਸਿਆਂ ਭਰੇ ਸੰਸਾਰ ਯਾਤਰਾ ਕਰਦਾ ਹੋਇਆ ਪਾਰ ਉਤਰ ਜਾਵੇਗਾ, ਨਿਹਾਲ ਹੋ ਜਾਵੇ। ਭਵਜਲ ਉਤਰਾ ਪਾਰ, ਸੱਚੇ ਪਾਤਸ਼ਾਹ ਸਹੀ ਸਲਾਮਤ ਜੀਵਨ ਦਾ ਬੇੜਾ ਪਾਰ ਕਰ ਦੇਣਗੇ, ਨਿਹਾਲ ਹੋ ਜਾਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਸਤਿਗੁਰੂ ਰਹਿਮਤ ਕਰਨ, ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗੀਏ, ਮਹਾਰਾਜ ਮਿਹਰ ਕਰੋ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਇਹ ਬਖਸ਼ਿਸ਼ ਕਰੋ ਮਹਾਰਾਜ, ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਓ, ਕਿਰਪਾ ਹੋ ਜਾਵੇ ਕਿਣਕਾ ਮਾਤਰ। ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।

सुसमाकुर्वन्।

0: ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਨਾਮ ਹੋਏ ਸਹਾਇ ਦਸਮਾਂ ਜੀ ਪਾਤਸ਼ਾਹ ਜੀ ਆਂਦਿਆ ਪ੍ਰਭੂ ਹਾਜ਼ਰਾ ਜੋ ਸਭ ਕਲਾ ਆਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਜੀ ਦਾ ਜੀ ਅਭਿਆਸ ਕਰਕੇ ਬੋਲੋ ਜੀ
1: ਵਾਹਿਗੁਰੂ
0: ਸਤਿਗੁਰਾਂ ਦੇ ਸਾਜੇ ਦੇ ਵਾਜੇ ਪੰਜਾਂ ਪਿਆਰਿਆਂ
2: ਸੁਣਦੇ

शब्द मेले अटकी रहे न कोई।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ

ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ।

ਰੰਗ ਪਰੰਗਾ ਨੇਕ ਨਾ ਜਪਨ ਕਰਤਬਾ ਜੀ ਅੰਦਰ ਜੀ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਨਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ

0: Lycra.
1: Yeah, that's good. Yeah.
0: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ

ਸਦਾ ਰਾਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਏ, ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟਾ ਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰਿਆ, ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਰ ਜਿਨ

ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ

पामै सुख कने जान तुमरायन ऊचे ते ऊचा भगवान सगल।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕਉ ਬਿਘਨ ਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈਂ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਮਾਂ ਵਾਕ ਅਨੁਸਾਰ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਵੱਲੋਂ ਆਪ ਜੀ ਦੇ ਸੋ ਪਹਿਲੇ ਪ੍ਰਗਾਸ਼ ਦਿਵਸ ਦਿਹਾੜਿਆਂ ਦੀਆਂ ਖੁਸ਼ੀਆਂ ਵਿੱਚ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਹਿਲੇ ਪ੍ਰਗਾਸ਼ ਪੁਰਬ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਏ ਸਾਲ ਦੀ ਤਰ੍ਹਾਂ ਸਮੂਹ ਹੀ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਮਾਤਾਵਾਂ ਭੈਣਾਂ ਬੀਬੀਆਂ ਅਤੇ ਸਿਆਟਲ ਦੀਆਂ ਸਮੂਹ ਹੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਇਸ ਵਾਰ ਵੀ ਗਰੀਬ ਨਿਵਾਜ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ
ਆਪ ਜੀ ਆਪਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ। ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਹਜ਼ੂਰ ਸਮੂਹ ਸਮੱਗਰੀ ਹਾਜ਼ਰ ਹੈ। ਆਪ ਜੀ ਨੇ ਕਿਰਪਾ ਕਰਨੀ ਸਮੂਹ ਹੀ ਗ੍ਰੰਥੀ ਸਿੰਘਾਂ ਸੇਵਾਦਾਰਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਦੇ ਹੋਏ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਤੋਂ ਸੰਪੂਰਨ ਨਿਰਵਿਘਨ ਭੋਗ ਪਵਾਉਣੇ ਜੀਓ। ਅੰਗ ਸੰਗ ਸਹਾਈ ਹੋਣਾ, ਸਰਬੱਤ ਸੰਗਤਾਂ ਨੂੰ ਤਿੰਨੋਂ ਦਿਨ ਸੇਵਾ ਕਰਨ ਦਾ ਬਲ ਉਦਮ ਬਖਸ਼ਣਾ, ਬਾਣੀ ਸਰਵਣ ਕਰਨ ਦਾ ਬਲ ਬਖਸ਼ਣਾ। ਇਸ ਵੇਲੇ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਤਿਲ ਫੁੱਲ ਪੇਟ ਹਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ, ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦਿਆਂ ਹੋਏ ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਸ੍ਰੀ ਅਖੰਡ ਜਾਪ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ

ਮਿਲਾ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਹ

ਕੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ।

ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੀ ਪ੍ਰਵਾਹੁ ਸਾਚਾ ਸਾਹਿਬ ਸਾਤ ਨਾਏ ਭਾਖੇ ਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੀ ਦਾਤਾਰ।

ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਬੇਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ

ਸੁਣਿਆ ਧਰਤ ਧਵਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿਨ ਸਕਾ ਕਾਲੂ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮ ਇੰਦ, ਸੁਣਿਆ ਮੁਖ ਸਾਲਾ ਹਨੁਮੰਦ,

ਸੰਤੋਖ ਗਿਆਨ ਸੁਣਿਆ ਅੜਸਰ ਕਾ ਇਸ਼ਨਾਨ ਸੁਣਿਆ ਪੜਪੜ ਪਾ ਮਹਿਮਾਨ ਸੁਣਿਆ ਲਾਗੈ ਸਹਿਤਿਆਨ ਨਾਨਕ ਭਗਤ ਦਾਸ ਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੁ ਸੁਣਿਆ ਹੱਥ ਵੈਸ ਗਾਹੁ ਨਾਨਕ ਭਗਤ ਦਾਸ ਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ

ਜੀ ਕੋ ਮਨ ਜਾਣੈ ਮਨ ਕੋਇ, ਮੰਨੈ ਸੁਰਤ ਹੋਇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਝੂਟਾ ਨਾ ਖਾਇ, ਮੰਨੈ ਜਮਕੈ ਸਾਥ ਨ ਜਾਇ, ਐਸਾ ਨਾਮ ਨਿਰੰਜਨ ਹੋਇ। ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸ ਪ੍ਰਗਟ ਜਾਇ, ਮੰਨੈ ਮਗਨ ਚਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਇ। ਜੇ ਕੋ ਮਨ ਜਾਣੈ ਮਨ ਕੋਇ,

ਸਭਨਾ ਲਿਖਿਆ ਬੁੜੀ ਕਲਾਬ ਇਹੋ ਲੇਖਾ ਲਿਖ ਜਾੜਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕਾਉਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੂੰ ਉਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਲ ਮੋਹ ਭਕਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਮ ਕਹਾ ਵਿਚਾਰ

ਗੁਰੂ ਅਸੰਖ ਗਾਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਅਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹ ਭਾਰੂ, ਨਾਨਕ ਨਿਜ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਿਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹ, ਜੇ ਫੁਰਮਾਏ ਤਿਵ ਤਿਵ ਪਾਹ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਉ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ

ਤੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿ ਵਰਨੀ ਕਿਉਂ ਕਿਵ ਕਰ ਆਖਾ ਕਿਵਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਿਹਨ ਕਿਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਣਾਸ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਸਾਲਾਹੀ ਸਾਲਾਹੀ ਇਤੀ ਸੁਰਤਨ ਪਾਈਆ ਨਦੀਆ ਅਤੇ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਮਨੀ ਜੇਤ ਸਿਮਰਹਨ ਵਿਚਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪਿਆ ਕਿਆ ਮਨ ਮੰਤੇ ਅੰਤ ਨ

ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਵੋ, ਏਵੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ, ਜੇਵੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਜੋਧ ਉਪਾਰ, ਕਿਤੇ ਅਗਣਤ ਨਹੀਂ ਵਿਚਾਰ,

ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮਲ ਧਰਮ ਮੁੱਲ ਦੀ ਬਾਣ ਮੁੱਲ ਤਲ ਮੁੱਲ ਪ੍ਰਵਾਣ ਅਮਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖੜੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕ੍ਰਭ ਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੋਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠੜ ਜਾਹੇ ਇੱਥੇ ਕਿਤੇ ਹੋਰ ਕਰੇ ਤਾਂ ਆਖਣ ਸਕਹਿ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾ ਵਾਰ ਰਾਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਹਿੰਦ ਅੰਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀ ਕਰਾਰੇ

soy soy sadasa sarva sata sati nai. Happy hosi jai na jasi. ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ

ਨੂੰ ਆਦੇਸ਼ ਸਹਿ ਆਦੇਸ਼ ਆਦ ਅਨੀਲਾ ਨਾਦ ਅਨਾਥ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਬਾਰੂ ਕਰ ਕਰ ਵੇਖਿਆ ਸਿਰਜਣ ਹਾਰੂ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ

ਕੁੜੀ ਕੂੜਾ ਠੀਸ। ਆਖਣ ਜ਼ੋਰ ਚ ਪਹਿਣਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਜ਼ੋਰ ਨਾ ਰਾਜਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟਾ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਾਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀਵ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪ੍ਰਵਾਣ, ਨਦਰੀ ਕਰਨ ਪਵੈ ਨਿਸ਼ਾਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ।

ਕਿੱਥੇ ਬਰਮੇ ਘਾੜਤ ਘੜੀਆ ਹੈ। ਰੂਪ ਰੰਕੇ ਵੇਸੋ ਕੀਤੀ ਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚਾਂਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਰ ਨਮਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਅਖਾਣੀ ਕਿਤੇ ਬਾਣੀ ਕਿਤੇ ਪਾਤਰ ਰਹਿੰਦੇ ਕੀਤੀ ਆ ਸੁਰਤੀ ਸੇਵਕ ਕੇ

ਨਾ ਕੋਈ ਹੋਰ। ਤਿੱਥਾ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪਨਖਤ ਨੇ ਜਾਹਿ ਨਾ ਉਹ ਮਰਹਿ ਨ ਠਾਗੇ ਜਾਹਿ ਜਿਨਕਾ ਰਾਮ ਸਹਿ ਮਨ ਮਾਹਿ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਇ ਸੱਚਖੰਡ ਵਸਹਿ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਇ ਅੰਤ ਨੰਤੋ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਮਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋਦਾਰੂ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਜਤ ਬਸਤਰ ਬਸਮਾਲੇ ਵਾਜੇ ਤੇਰੇ ਨਾਦ ਅਨੇਕਾਂ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀਆ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਾਵਣ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਸ ਬਾਰੇ ਗਾਵਣ ਤੁਧਨੋਂ ਇੰਦਰ ਰਸਨ ਬੈਠੇ ਦੇਵਤੇ ਆਧਾਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀ ਕਰਾਰੀ ਗਾਵਣ ਤੁਧਨੋਂ ਪੰਡਿਤ ਪੜ੍ਹਨ ਖਿਚਲ ਯੁਗ ਜੁਗਵੇਦਾ ਨਾਲੇ ਗਾਵਣ ਤੁਧਨੋਂ ਮੋਹਣੀ ਅਮਨ ਮੋਹਨ ਸੁਰਗ ਮੱਚ ਪਿਆਲੇ ਗਾਵਣ ਤੁਧਨੋਂ ਰਤਨੋਂ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਧਨੋਂ ਜੋਧ ਮਹਾਂਬਲ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਖੰਡ ਮੰਡਲ ਬਰਬੰਡਾ ਕਰਕਰ ਕੇ ਤੇਰੇ ਧਾਰੇ ਸੇ ਤੁਧਨੋਂ ਗਾਵਣ ਜੋਤ ਪਾਵਣ ਰੱਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਤੁਧਨੋਂ ਗਾਵਣ ਸੇ ਮੈਂ ਚਤਨਿਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾਸਾ ਸਾਹਿਬ ਸਾਚਾ ਸਾਤੀ ਨਾਈ ਹੈ ਪੀ ਉਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਪਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਹੁਸਾਹ ਪਤਸ਼ਾਹ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਆ ਗਾਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦਵਿਣ ਸਿੱਧੀ ਕਿਰਨ ਪਾਈਆਂ ਕਰ ਮਿਲਿਆ ਨਾ ਹੀ ਠਾਕੁਰ ਹਾਈ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਪੰਡਹਾਰਾ ਜਿਸ ਤੂੰ ਦੇਹ ਸਕਿਆ ਚਾਰਾ ਨਾਨਕ ਸਾ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਮਿਸਰੈ ਮਰ ਜਾਓ ਆਖਣ ਔਕਾ ਸਾਚਾ ਨਾਓ ਸਾਚੇ ਨਾਮ ਕੀ ਲਾਗਿਆ ਭੁਖਤ ਭੁੱਖਾ ਖਾਇ ਚਲੀਆ ਹਦੂਕ ਸੋਕਿਆ ਮਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥੱਕੇ ਕੀਮਤ ਨਹੀਂ ਪਾਈ ਜੇ ਸਾਹਿਬ ਮਿਲ ਕੇ ਆਖਣ ਪਾਹੇ ਵੱਡਾ ਨੂੰ ਹੋਇਆ ਘਟਨ ਜਾਏ ਨਾ ਉਹ ਮਰਨ ਹੋਵੇ ਸੋਗ ਜਿੰਦਾ ਰਹਿਣ ਚੁੱਕਿਆ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਉੜੇ ਆਪ ਤੇ ਉੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰਾ ਤੇ ਕਮਜਾਤ ਨਾਨਕ ਨਾ ਵਹਿ ਬਾਸ ਨਾਤਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਾਣੂ ਸਤਿਗੁਰ ਸਰਪੁਖਾ ਬਿਨੋ ਕਰੋ ਗੁਰਪਾਸ ਹਮਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੀ ਮੀਸ ਗੁਰਦੇ ਮੌਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਦਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੌਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਥੇ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂਦਰੀ ਮਹੱਲਾ ਪੰਜਵਾ ਕਾਹਿਰੀ ਮਨ ਚਿਤਵੈ ਉਦਮ ਜਾ ਹਰ ਹਰ ਜੀਵ ਭਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾ ਕਰ ਜਿਕੇ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਬਨਤਾ ਕੋਈ ਨਕਸ ਕੀ ਧਰਿਆ ਸਿਰ ਸਿਰ ਡਿਜ ਕਿਸਮਬਾਹੀ ਠਾਕੁਰ ਕਾਹੀ ਮਨ ਪਫ ਕਰਿਆ ਉਡੇ ਉਡੇ ਆਵੈ ਸਹਿ ਕੁ ਸਾਗਤ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟ ਸੁਧਾਰਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਾਲ ਬਰਸਤ ਬਲਜਾਈਆ ਤੇਰਾ ਅੰਤਨ ਪਾਰਾ ਵਰਿਆ ਰਾਗ ਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰੂ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੋ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾ ਦਾਤਾ ਰਾਓ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਇੱਕੋ ਪੁਰਖ ਸਮਾਣਾ
ਇੱਕ ਦਾਤੇ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ, ਤੁਦ ਬਿਨ ਅਵਰਨ ਜਾੜਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅੱਖ ਪਖਾੜਾ, ਜੋ ਸੇਵਾ ਹੈ ਜੋ ਸੇਵਾ ਤੁਲ ਜੀ ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹਰ ਧਿਆਵੈ ਤੁਲ ਜੀ ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਪਾਸੀ, ਜਿਨ ਨਿਰਭਾਓ ਜਿਨ ਹਰ ਨਿਰਭਾਓ ਧਿਆਇਆ ਜੀ ਤਿਨ ਕਾ ਭਾਉ ਸਗਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਤਹਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾਗਨ, ਤੇਰੇ ਭਗਤ ਸਾਲਾ ਹਨ ਤੂੰ ਜੀ ਹਰ ਅਨਕਾਨੀ ਕਾਰਨਤਾ, ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪ ਜਪੈ ਬੇਅੰਤਾਗਨ, ਤੇਰੇ ਅਨੇਕ ਪੜੈ ਬੋ ਸਿਮਰਤ ਸਾਸ ਜੀ ਕਰ ਕਰਿਆ ਖੜ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖੇ ਆਪਣ ਪ੍ਰਕਰਤਾ ਜੀ ਤੂੰ ਜੇ ਵੜਿਆ ਉਹਨਾਂ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵ ਹੈ ਸੋਈ ਵਰਤਾ ਜੀ, ਤੂੰ ਆਪੇ ਕਰ ਹੈ ਸੋ ਹੋਈ, ਤੁਦੇ ਆਪੇ ਸਿਰਟ ਸਭ ਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਨ ਹੋਈ ਆਸਮ ਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੈ ਸੋਈ ਥੀ ਸੀ, ਜੋ ਤੂੰ ਦੇਹ ਸੋਈ ਹੁਣ ਪਾਈ ਰਹਾਉ ਸਭ ਤੇਰੀ, ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿਤ ਨਾਮ੍ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ ਜੀ, ਜਾਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣ, ਹਰ ਗੁਣ ਸਦੀ ਹੀ ਆਖ ਵਖਾੜਾ, ਜਿਨ ਹਰ ਸੇਵਿਆ ਤੁਸਕ ਪਾਇਆ, ਸਹਿਜ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਝ ਬਿਨ ਦੂਜਾ ਵਰਣ ਕੋਏ, ਤੂੰ ਕਰ ਕਰ ਵੇਖਿਆ ਹੈ ਜਾਣਾ ਸੋਏ, ਜਨਾਂ ਨੂੰ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਅੰਤਿਤ, ਸਰਵਰੜਾ ਭਜਲਿਨ ਵਾਸਾ ਪਾਣੀ, ਪਾਵਕ ਤਿਨ ਹੈ ਕੀ ਆਗ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੇਲੇ, ਮਨ ਏਕ ਨਚੇਤ ਸਮੂੜ ਮਨਾਉ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੁਣ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਹਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ, ਆਸਾ ਮਹੱਲਾ ਪੰਜਵਾ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਵਰਨ ਕੀ ਇਹ ਤੇਰੀ ਬਰੀਆ, ਕਾਜ ਤੇ ਰਖਤਾ ਨਾ ਕਾਮ, ਸਾਧ ਸੰਗਤ ਭਜ ਕੇਵਲ ਨਾਮ, ਸ਼ਰਨ ਜਾਮ ਲਾਗ ਭਾਵ ਜਲ ਤਰਨ ਕੈ, ਜਨ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣ ਹਰ ਰਾਇਆ, ਕਹੁ ਨਾਨਕ ਹਮਨੀਚ ਕਰਮ ਮਾਉ, ਸਰਨ ਪਰੇ ਕੀ ਰਾਖੋ ਸਰਭਾਉ, ਸੋਹੇ ਲਾਉ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਜੈ ਘਰ ਕੀਰਤੇ ਆਖੀਐ ਕਰਤੇ ਕਾ ਹੋਇ ਵਿਚਾਰੂ, ਤਿਤ ਘਰ ਗਾਭ ਹੋ ਸੋਹੇ ਲਾਉ, ਸਿਵਰੇ ਹੋ ਸਿਰਜਣ ਹਾਰੂ, ਤੁਮ ਗਾਭ ਹੋ ਮੇਰੇ ਨਿਰਭਉ ਕਾ ਸੋਹੇ ਲਾਹੋ, ਵਾਰੀ ਜੀਤ ਸੋਹੇ ਲਾ ਸਦਾ ਸੁਖ ਹੋਇ ਰਹਾਉ, ਨਿਤ ਨਿਤ ਜੀ ਅੜੇ ਸੰਭਾਲੀਨ ਦੇਖੈ ਕਾ ਦੇਵਨ ਹਾਰ, ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਮਲ ਸਮਾਰ ਸੰਬਤ ਸਾਹਾ, ਲਿਖਿਆ ਮਿਲ ਕਰ ਪਾਵੋ ਤੇਰੇ ਦੇਹ ਸੱਜਣੇ ਅਸੀਸੜੀਆ, ਜੋ ਹੋਵੈ ਸਾਹ ਵਿਸਿਓ ਮੇਲ, ਘਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸਦਣ ਹਾਰ ਸਿਮਰੀਆ, ਨਾਨਕ ਸੇ ਦੇਹ ਅਵਨ ਰਾਗਾਸਾ, ਮਹੱਲਾ ਪਹਿਲਾ ਉੱਛਿਆ ਘਰ ਉੱਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸੋਨੇਕ ਬਾਬਾ, ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ, ਰਾਮ ਵਿਸੋਏ ਚੱਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋ

ਉਪਮਾਲ ਆਨ ਲਓ ਪਵਨ ਚਵਨ ਕਰੇ ਸਗਲ ਬਨਰਾਏ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਵਖੰਨਾ ਤੇਰੀ ਆਰਤੀ ਆਨ ਹਥਾਉ ਆਨ ਹਥਾਉ ਸ਼ਬਦ ਵਾਜਨ ਭੇਰੀ ਰਹਾਉ ਸਹਿਸ ਤਬ ਨੈਣ ਨਨ ਨੈਣ ਹੈ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਤਿਸਦਾ ਚਰਨ ਸਭ ਮਹਿ ਚਾਨਣ ਹੋਏ ਗੁਰੂ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋ ਬਿਤ ਮਨੋ ਆਨੰਦਨ ਮੋਹ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾਏ ਵਸਾ ਰਾਗੌੜੀ ਪੂਰਬ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੈਂ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਓ ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ ਜਿਉਂ ਜਿਉਂ ਚਲਾ ਚੁਬਹਿ ਦੁਖ ਪਾਵਹਿ ਜਮਕਾਲ ਸਾਹਿ ਹਸਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਰਨ ਭਵ ਖੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਸੋਭ ਕੋਮ ਬੋ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖਪੁਟ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਹੇ ਰਾਗੌੜੀ ਪੂਰਬ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਲਕੀ ਬੇਲਾਓ ਈਹਾ ਖਾਟ ਚਲੋ ਹਰਲਾ ਹਾ ਗਏ ਵਸਨ ਸੁਹੇਲਾ ਆਉਦ ਘਟਾਏ ਦਿਨਸਰਾ ਨਾਰੀ ਮਨ ਗੁਰਮਿਲ ਕਾਸ ਸਵਾਰੇ ਰਾਹੇ ਉਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪਿਆਵੈ ਇਹੋ ਰਸ ਕਤ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬੇਹਦ ਜੋ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਭਾਵ ਸੁਖ ਸਾਜੇ ਬਾਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਾਰੂ ਸੰਤਨ ਕੀ ਧੂਰੇ ਇੱਕ ਓਅੰਕਾਰੂ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਮੋਤੀ ਤਾ ਮੰਦਰ ਉਸਰਾ ਹੈ ਰਤਨੀ ਤਾ ਹੋ ਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇ ਭੂਲਾ ਵਿਸਰੈ ਤਰ ਚਿਤਨ ਆਵੈ ਨਾਓ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖੇ ਆਵਰ ਨਾਹੀ ਥਾਓ ਰਾਓ ਧਰਤੀ ਤਾ ਹੀਰੇ ਜਲਾਲ ਜੜਤੀ ਪਲ ਗਲਾਲ ਜੜਾਓ ਮੋਹਣੀ ਮੁਖ ਮੋਹਣੀ ਸੋਹੈ ਕਰੇ ਰੰਗ ਫਸਾਉ ਮਤ ਦੇਖ ਭੂਲਾ ਵਿਸਰੈ ਤਰ ਚਿਤਨ ਆਵੈ ਨਾਓ ਸਿੱਧ ਹੋਵਾ ਸਿੱਧ ਲਾਈ ਰਿਧ ਅੱਖ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖ ਭਾਓ ਹੁਕਮ ਮਤ ਦੇਖ ਭੂਲਾ ਵਿਸਰੈ ਤਰ ਚਿਤਨ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰੱਖ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਾਓ ਮਤ ਦੇਖ ਭੂਲਾ ਵਿਸਰੈ ਤਰ ਚਿਤਨ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਾਵਣ ਪੀਣ ਪਿਆਵ ਚੰਦ ਸੂਰਜ ਗੁਫਨ ਦੇਖਾ ਸੁਮਣ ਸੁਣ ਤਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇ ਬੜੇ ਆਖਾਂ ਨਾਓ ਸਾਚਰਨ ਕਾਰਨ ਥਾਏ ਸੁਣਸਣ ਆਖਣ ਆਖਣ ਜੇ ਭਾਵੈ ਕਰੇ ਤਮਾਏ ਰਹੋ ਕੁਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀ ਆਪਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਬੜੇ ਆਖਾਂ ਨਾਓ ਪੰਖੀ ਹੋ ਕੇ ਜੇ ਭਵਾ ਸਹਿ ਅਸਮਾਨੀ ਜਾਓ ਨਦੀ ਕਿਸਨ ਆਓ ਨਾ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਓਕੇ ਬੜੇ ਆਖਾਂ ਨਾਓ ਨਾਨਕ ਕਾਗਦ ਲਕਮਣਾਓ ਪੜ ਪੜ ਖਿੱਚੈ ਭਾਓ ਮਸੂ ਤੋਟ ਨਾਵੀ ਲਿਖੈ ਪਹੁੰਚ ਲਾਓ ਭੀ ਤੇਰੀ ਕੀਮਤ ਨਾ ਪਵੈ ਹੋਕੇ ਬੜੇ ਆਖਾਂ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ

ਤੇ ਸੀ ਨਾ ਉਹ ਜੀਵਨ ਮਰਨਾ ਜਾਇਕਾ ਇੱਥੇ ਖੱਜ ਅਕਾਲ ਜਿੱਥੇ ਫਿਰ ਸਮਝਾਈ ਇੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੀ ਜਿੱਤਰੀ ਸਭ ਨੇ ਪੰਡ ਪਰਾ ਲੋ ਸਭ ਕੋ ਆਖਿਆ ਬਹੁਤ ਬਹੁਤ ਘੱਟ ਨੇ ਆਖਿਆ ਕੋਈ ਕੀਮਤ ਕਿੰਨਾ ਪਾਈ ਆਖਿਆ ਹੁਣ ਵੱਡਾ ਹੋਏ।

ਤ੍ਰੀ ਬਖਸ਼ੀ ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਝੂੜਾ ਠਾਕ ਖਾਦ ਮਰਦਾਰੂ ਪਰ ਨਿੰਦੰਗ ਪਰ ਮਲ ਮੁਖ ਸੁਧੀ ਅਗਨ ਕਰੋਧ ਚਿੰਦਾਲ ਰਸ ਕਸ ਆਪ ਸਲਾਹ।

ਕਾਮਣ ਰਸ ਸੁਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਜਾਮਨ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਘਟ ਨਾਮਨ ਵਾਸ ਜਿਤ ਬੋਲਿਆ ਏ ਪਤ ਪਾਈਏ ਸੋ ਬੋਲਿਆ ਪ੍ਰਵਾਨ ਪਿੱਕਾ ਬੋਲ ਵਿਗੁਚਨਾ ਸੁਣ ਮੂਰਖ ਮਨ ਜਾਣ ਜੋਤ ਭਾਵੈ ਸੇ ਭਲੇ ਹੋਰ ਕੀ ਕਹਿਣ ਮਕਾਣ ਤਿੰਨ ਮਾਸ ਤਿੰਨ ਤਰ ਪਤ ਤਿੰਨ ਤਿੰਨ ਪੱਲਾ ਜਿਨ ਹਿਰਦਾ ਰਹਿ ਸਮਾਏ ਤਿੰਨ ਕਾਕਿਆ ਸਲਾਹਣਾ ਬਰਸਵਾ ਲੁਕਾਏ ਨਾਨਕ ਨਦਰੀ ਬਾਹਰੇ ਰਾਚਾ ਦਾਨ ਨਾਚ ਸ੍ਰੀ ਰਾਗ ਮਹੱਲਾ ਪਹਿਲਾ ਅਮਰ ਗਲੋਲਾ ਕੂੜਕਾ ਦਿੱਤਾ ਦੇਵਨ ਹਾਰ ਮਤੀ ਮਰਨ ਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੌਂਪਿਆ ਰਾਖਣ ਕੋ ਦਰਬਾਰ ਨਾਨਕ ਸਾਚੀ ਖੁਸ ਜਾਣ ਜਿਤ ਸੇਵਿਆ ਸਪਾਈਏ ਤੇਰੀ ਦਰਗਾਹ ਚੱਲੈ ਮਨ ਰਾਹੋ ਸੱਸ ਬਸ ਗੁਰ ਬਾਹਰਾ ਸਾਸਰਾ ਗੁਰ ਬਾਹਰਾ ਜਿਸ ਵਿਸਚਾ ਨਾਉ ਸੁਣੈ ਮਖਾਣੇ ਜਿਤਨੇ ਹੋ ਤਿਨ ਬਲਿਹਾਰ ਜਾਓ ਤਾਂ ਮਨ ਕੀ ਵਾ ਜਾਣੀਏ ਮੈਲੀ ਜਾਂ ਮੈਲੀ ਪਾਏ ਥਾਉ ਨਾਉ ਨੀ ਚੰਗੇ ਸਤ ਪਰਮਲ ਧਨਵਾਸ ਤਾ ਮਖੋ ਵੈ ਉਜਲਾ ਲੱਖ ਦਾਤੀਕ ਦਾਤ ਦੂਤ ਸਹਿ ਪੈ ਆਖੇ ਜਿਸਕੇ ਜੀ ਪ੍ਰਾਣ ਸੁਖਿਓ ਮਨ ਉਸਾਰੀਏ ਜਾ ਕੇ ਜੀ ਪ੍ਰਾਣ ਤਿੰਨ ਤਿਸ ਬਿਣ ਸਾ ਪਵਿੱਤਰ ਜੀਤਾ ਹੈ ਤਿਸ ਬਿਣ ਸਾ ਪਵਿੱਤਰ ਹੈ ਜੀਤਾ ਪੈਰਨ ਖਾਣ ਹੋਰ ਗੱਲਾਂ ਸਭ ਕੂੜੀਆਂ ਅੰਤ ਭਾਵੈ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾਂ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਲਸਾਰ ਭਾਵ ਕਲਮ ਕਰ ਚਿਤ ਲਿਖਾਈ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤਨ ਪਾਰਾ ਵਾਰ ਬਾਬਾ ਇਹ ਲਿਖ ਅਲਗ ਜਾਣ ਜਿੱਥੇ ਲਿਖਾ ਮੰਗੀਆ ਜਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲੈ ਵਡਿਆਈਆਂ ਸਤਿਖੁਦੀਆਂ ਖੁਸ਼ੀਆਂ ਸਤਚਾਉ ਤਿੰਨ ਮੁੱਖ ਟਿੱਕੇ ਨਿਕਲਾਏ ਜਿਨ ਮਨ ਸੱਚਾ ਨਾਉ ਕਰਮ ਲਾਏ ਤਾਂ ਪਾਈਏ ਨਾਹੀ ਗਲੀ ਵਾਉ ਦਵਾਉ ਇੱਕ ਆਵੈ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਨਾਵੇ ਵਿਕਾਰ ਭੈ ਤੇਰਾ ਡਰ ਗਲਾ ਖਪ ਖਪ ਛਜਾ ਦੇ ਨਾਵਜਨਾ ਸੁਲਤਾਨ ਖਾਨ ਹੁੰਦੇ ਠੇਕੇ ਨਾਨਕ ਉੱਠੀ ਚਲਿਆ ਸਭ ਕੂੜੇ ਤੁੱਟੇ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਲਿਆ ਸੁਣਿਆ ਸਾ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਆਦਿ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਕੂ ਨਦਰ ਕਰੇ ਬਾਬਾ ਹੁਣ ਖਾਣਾ ਖੁਸ਼ੀ ਖੁਆਰ ਜਿਤ ਖਾਦਿਆ ਤਨ ਪੀੜੀਆ ਮਨਮਹ ਚਲਾ ਵਿਕਾਰ ਰਹਾਓ

ਹੁਲਚਲ ਨਾ ਖੁਸ਼ੀ ਖੁਆਰ ਜਿੱਤ ਪੀੜੀ ਅਮਨ ਮੈਂ ਹੁਚਲਾ ਵਿਕਾਰ ਰਹਾ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਚ ਭਾਵ ਸੀ ਹੋਰ ਆਖਣ ਬਹੁਤ ਪਾਰ ਨਾਨਕ ਸੱਚਾ ਪਾਤਸ਼ਾਹ ਪੂਜਨਾ ਕਰੇ ਵਿਚਾਰ ਬਾਬਾ ਔਰ ਸੋਨਾ ਖੁਸ਼ੀ ਖੁਆਰ ਜੇ ਸੁੱਤਿਆ ਤਨ ਪੀੜੀ ਅਮਨ ਮੈਂ ਚਲਾ ਵਿਕਾਰ ਰਹਾ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਤਾ ਅਗਰ ਵਾਸਤਨ ਸਾਸ ਅੜਸਠ ਤੀਰਥ ਕਾ ਮੁਖ ਟਿੱਕਾ

ਕਮਾਈ ਹੈ ਕੂੜਾ ਕੂੜਾ ਜੋਰ ਰਾਉ ਪੂਜ ਲਗਿਆ ਭਰਿਆ ਕੀ ਹੈ ਸੱਚ ਸਭ ਮਿਲਿਆ ਸੰਸਾਰ ਨਾ ਉਸਦਾ ਇਹ ਆਪਣਾ ਹੋਆ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰੂ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨ ਸਕੈ ਕੋਈ ਉਨੋਂਦਨ ਉਨੋਂਦਨ ਨਾਮ ਨਿਧਾਨੈ ਨਾਮ ਪ੍ਰਗਟ ਹੋਏ ਨਾਉ ਨੀਲ ਚੰਗਿਆਈਆਂ

ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵੀਤਰਾ ਗੁਣਵੰਤੀ ਝੋਰ ਜੇ ਲੋੜਾ ਪਰ ਕਾਮਣੀ ਨਾ ਮਿਲਿਆ ਪ੍ਰਕੂਰ ਨਾ ਬੇੜੀ ਨਾ ਤੁਲ ਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕੁਰ ਪੂਰਾ ਤਖਤ ਡੋਲ ਗੁਰਮੁਖ ਪੂਰਾ ਜੀ ਕਰੇ ਸਾਹਿ ਪਾਈਐ ਸਾਚ ਤੁਲ ਰਹੋ ਔਰ ਪ੍ਰਭ ਹਰਿਮੰਦਰ ਸੋਨਾ ਤਸਮੈ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਵਿਸਾਲ ਬਿਨ ਪੌੜੀ ਗੁੜ ਕਿਉਂ ਗੁੜ ਚਰੋ ਗੁਰ ਹਰਿ ਧਿਆਨ ਨਿਹਾਲ

ਛੁੱਟ ਸੀ ਸਹਿਜ ਮਿਲਿਆ ਸਸੋਏ, ਸਹਿਜ ਮਿਲਿਆ ਸਕੋਏ, ਨਿਜ ਕਰ ਮਹਿਲ ਪਛਾਣੀਆਂ ਨਦ ਕਰੇ ਮਲ ਧੋਏ, ਬਿਨ ਗੁਰਮਹਿਲ ਉਤਰਾਏ ਬਿਨ ਹਰ ਕਿਉਂ ਕਰ ਵਾਸ। ਇੱਕੋ ਸ਼ਬਦ ਉਚਾਰੀ ਹੈ ਵਰਤਿਆ ਗਿਆ, ਇਸ ਨਾਨਕ ਦੇਵ ਦਿਖਾਈ ਆ ਹੁਣ ਸਤਿਗੁਰ ਬਿਲਹਾਰਾ ਜਾ ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ ਮੁੱਚੀ ਜੈ ਮੁੱਠੀ ਦੂਜਾ ਪਾਏ, ਕਲਰ ਕੀਰੀ ਕਾਂਜਿਆਂ ਕਿਰਟੈ ਪਾਏ, ਬਿਨ ਸ਼ਬਦ ਸੁਖਨਾ ਤੀਆ ਫਿਰ ਮਨ ਦੁੱਖ ਨਾ ਜਾਏ, ਮੁੰਦੇ ਫਿਰ ਮਨ ਕਿਆ ਸੀ ਗਾਰ ਦਰ ਕਰ ਢੋਈ ਨਾ ਲਹਾਏ, ਦਰਗਾਹ ਝੂਠ ਕੁਵਾਰਾ ਉਹ ਆਪਸ ਜਾਣ ਨਾ ਭੁੱਲੀ, ਸੱਚਾ ਬੜੀ ਕਿਸਾਨ ਪਹਿਲਾ ਧਰਤੀ ਸਾਚ ਕਹਿ ਸਤਨਾਮ ਦੇ ਧਿਆਨ ਨਾ ਉਹਨੇ ਦੁਪਜਾ ਨਾਮ ਇੱਕ ਕਰਮ ਪਵੈਣੀ ਸਾਨ ਗੁਰ ਕੋ ਜਾਣ ਨਾ ਜਾਣੀ ਕਿਆ ਸੱਚਾ ਜੇ ਚਾਰ ਅੰਦਲੇ ਨਾਮ ਸਾਰਿਆਂ ਮਨ ਕੁੰਦ ਗੁਬਾਰ ਆਵਣ ਜਾਣ ਨਾ ਚੁੱਕੀ, ਮਰ ਦਿਨ ਮੈਂ ਹੋਏ ਖਵਾਰ ਚੰਦਰ ਮੋਲ ਉਡਾਇਆ ਚੁਕੰਗੂ ਮਾਂਗ ਸੰਧੂਰ। ਚੋਆ ਚੰਦਨ ਬੋਕਣ ਪਨ ਨਾਲ ਕਪੂਰ, ਜੇ ਤਨ ਕੰਤਨ ਭਾਵੀ ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ, ਜਬ ਲਗ ਸਭ ਨਸ ਭੇਜਦੀ ਹੈ ਇਸ ਕਿਆ ਸੋਹਿਆ ਗੁਰਦੁਆਰ ਨਾਨਕ ਤਨ ਸਵਾਗਣੀ, ਜਿਸ ਤੈ ਨਾ ਪਿਆਲ ਸ੍ਰੀ ਰਾਗ ਮਹੱਲਾ ਪਹਿਲਾ। ਸੁਣੀ ਦੇਹ ਡਰਾਵਣੀ ਜਦ

ਦੂਜੀ ਕਾਰ ਹੈ ਲਾਗ ਦੁਬਦਾ ਲਾਗੇ ਪਚ ਮੂਹੇ ਅੰਤਰ ਤ੍ਰਿਸ਼ਨਾ ਆਗੂ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦਾ ਠਾਗੂ ਮੂਈ ਪ੍ਰੀਤ ਪਿਆਰ ਗਿਆ ਮੂਹਾਂ ਵੈਰ ਵਿਰੋਧ ਧੰਦਾ ਥਕਾ ਹੋ ਮੂਈ ਮਾਂ ਮਮਤਾ।

ਭਾਵੇ ਤੂੰ ਰੱਖ ਤੂੰ ਮੈਂ ਆਪਣਾ ਦੂਜਾ ਕੋਈ ਰਾਹੂ ਆਗਿਆ ਦੀ ਖੂਡ ਜਲਾਈ ਪਾਛੇ ਹੋਏ ਅੰਗੂਰ ਜਿਸ ਦੀ ਉਪਜਿਤ ਸੀ ਮਸਾ ਖੜਖੜ ਸਤ ਭਰਪੂਰ ਆਪੇ ਮੇਲ ਮਿਲਾਵੀ ਸਾਚਾ ਮਹਿਲ ਹਦੂਰ ਸਾਹ ਸਾਹ ਤੁਸ ਮਿਲਾ ਕੰਨਮ ਸਾਰੇ ਹੋਏ ਜਿਉਂ ਸਾਹਿਬ ਮਨ ਮਸਾ ਗੁਰਮੁਖ ਅੰਮ੍ਰਿਤ ਪਿਓ

ਗੁਰਮਤਿ ਬੂਝਾ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚਾ ਸਾਹਿਬ ਵਾਸੋ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਪਾ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ

ਜਪ ਦੀ ਜਿਹੜੇ ਛੋਟੀ ਹੈ ਗੁਰਮੁਖ ਜੀ ਨਾਇਆ ਤਨ ਮਨ ਗੁਰਪਹਿ ਵਿੱਚ ਆ ਮਨ ਦੀ ਅਸਰ ਨਾਲ ਤ੍ਰਿਪਣ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਗੁਰ ਮੇਲ ਮਿਲਾਇਆ ਨਾਨਕ ਸੁਪਰਮ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨਾ ਕੀ ਚਿੰਤਾ ਨਹੀਂ ਜੀਵਨ ਕੀ ਤੂੰ ਆਸ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਵਰਪ ਸਹੀ ਅੰਮ੍ਰਿਤ ਪਾਲਈ ਦੂ ਸਰਬ ਜੀ ਅੰਮ੍ਰਿਤ ਪਾਲਈ ਲਿਖ ਅਹਿਸਾਸ ਗ੍ਰਾਸ ਗੁਰਮੁਖ ਅੰਤਰ ਤੂੰ ਵਸੈ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤੂੰ ਨਿਰਜਾਸ ਜੀ ਅਰੇ

ਪਾਈਏ ਗੁਣੀ ਨਿਦਾਨ ਮੰਨ ਲੇ। ਉਹ ਮੈਂ ਛੋਟ ਗੁਬਾਨ ਗੋਰ ਹਰ ਗੁਰ ਸਰਵਰ ਸੇਵ ਤੂੰ ਪਾਵੈ ਦੁਰਗਹਿ ਮਾਨ ਰਾਓ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਣੂ ਸਭ ਸੁਖ ਸਵਰ ਭੋਗਣੀ ਸੰਸਵ ਮਿਲ ਗਿਆਨ ਨਿਤ ਐਨ ਸਰਪਰ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰਨਿੰਦਾ ਪਚੈ ਪਚਾਨ ਭਰਮੇ ਭੂਲਾ ਦੁੱਖਣੋ ਜਮ ਮਾਰ ਕਲਾਇ ਕੁਲ ਹਾਨ ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ ਇੱਥੇ ਧੰਦ ਪਟਾਈਐ ਸਤਿ ਲਿਖਤ ਪ੍ਰਭਾਣ ਹਰ ਸੱਜਣ ਗੁਣ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਵੀਂ ਸਰਾਏ ਕਰਮ ਸੱਚਾ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨਮਾਹੇ ਕਿਉਂ ਦਰਗਾਹੇ ਪਤ ਪਾਈਐ ਜਾਂ ਹਰ ਨਾਮ ਸਹਿਮਣ ਆਏ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਰਮਾਹੇ ਮਨ ਰੇ ਅਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰਾਏ ਤੇ ਜਨ ਮਿਰਲੇ ਸੰਸਾਰ ਰਾਗ ਜੋਤੀ ਜੋਤ ਮਿਲਾਈਐ ਸੁਰਤੀ ਸੁਰ ਸੰਯੋਗ ਹਿੰਸਾ ਹੋਮਾ ਗਦ ਗਏ ਨਾ ਹੀ ਸਾ ਸਾ ਸੋਗ ਗੁਰਮੁਖ ਜਿਸ ਹਰ ਮਨ ਮਸਾਇਤ ਸਮੇਲੇ ਗੁਰ ਸੰਜੋਗ ਕਾਇਆ ਕਾਮਣ ਕੇ ਜੇ ਕਰੀ ਭੋਗੇ ਭੋਗਣ ਹਾਰ ਦਿਸਿਆ ਨੂੰ ਨਾ ਕੀ ਚਈ ਜੋ ਦਿਸਾ ਚੱਲ ਜੋ ਦਿਸਾ ਚੱਲਣ ਹਾਰ ਗੁਰਮੁਖ ਰਵੈ ਸੋ ਹਾਗਣੀ ਸੋ ਪ੍ਰਭ ਸੇ

ਪਿਆਰਿਓ ਗੁਰਮਤਲੇ ਹਰਬੋਲ ਮਨ ਸੱਚ ਕਸੋਟੀ ਲਾਈ ਹੈ ਤੁਲੀ ਹੈ ਪੂਰਾ ਤੋਲ ਕੀਮਤ ਕਿਨਾਂ ਨਾ ਪਾਈ ਹੈ ਰਿਦਮਾਨਕ ਮੋਲ ਅਮੋਲ ਭਾਈ ਰੇ ਹਰੀਰਾ ਗੁਰਮਾਹੇ ਸਤਸੰਗ ਸਤਿਗੁਰ ਪਾਈ ਐਨ ਸਭ ਸਲਾਹ ਰਾਮ ਸੱਚਾ ਵੱਖਰ ਤਨ ਰਾਸ ਲੈ ਪਾਈਏ ਗੁਰਪ੍ਰਗਾਸ ਜਿਉਂ ਅਗਨ ਮਰਾਂ ਜਲ ਪਾਈਏ ਜਿਉਂ ਤਸਨਾ ਦਾਸ ਦਾਸ ਜਮ ਜੰਦਾਰਨ ਲੱਗਈ ਇਉਂ ਭਾਜਲ ਤਰ ਤਨਾਸ ਗੁਰਮਕੂਰ ਨਾ ਭਾਵੀ ਸੱਚ ਰਤੇ ਸੱਚ ਭਾਇ ਸਾਖਤ ਸੱਚ ਨਾ

0: ਗੁਰਮੁਖ ਅਗਨਿਵਾਰ ਗੁਰ ਕਾ ਕਹਿਆ ਮਨ ਵਸੈ ਹੋ ਮੈਂ ਤ੍ਰਿਸ਼ਨਾ ਮਾਰ ਰਿਹਾ ਹੋ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਇ ਮਿਲ ਸਤ ਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਰਹਿ ਸਲ ਸਮਾਈ ਜਿਨੂੰ ਹਰ ਹਰ ਨਾਮ ਨਾ ਚੇਤੀ ਉਸ ਅਗੁਣਿਆ ਵਹਿ ਜਾਏ ਜਿਸ ਸਤਿਗੁਰ ਪੁਰਖ ਨਾ ਭੇਟੇ ਸੋ ਪਹੁੰਚਲ ਪਚਾਏ ਪਚਾਏ
1: ਇਹ ਮਾਨਕ ਜੀ ਉਹ ਨਿਰਮੋਲ ਹੈ ਕੋਡੀ ਬਦਲੇ ਜਾਏ ਜਿੰਨਾ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰਮਿਲ ਭੋਜਲ ਲੰਘੀ ਹੈ ਦਰਗਹਿ ਪਤ ਪ੍ਰਵਾਨ ਨਾਨਕ ਤੇ ਹੁਣ ਕੁਜਲੇ ਧੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਤੈਸੀ ਵਸਤੂ ਸਾਹੀ ਹੈ ਜੈਸੀ ਨਿਭੈ ਨਾਲ ਅੱਗੇ ਸਾਹ ਸੁਜਾਨ ਹੈ ਲੈਸੀ ਉਸ ਧਮਾਲ ਪਾਈ ਰੇ ਰਾਮ ਕੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸੋ ਦੇਖੈ ਪਤੀ ਆਏ ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜ ਮੰਤਨ ਖੋਟਾ ਹੋਏ ਫਾਈ ਫਾਥੇ ਮਿਰਗ ਜਿਉਂ ਦੂਕਣ ਨਿਤ ਰੋਏ ਖੋਟੇ ਪੋਤੇ ਨਾ ਪੁਆ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਖੋਏ ਖੋਟੇ ਖੋਟ ਕਮਾਵਣਾ ਆ ਗਿਆ ਪਤ ਖੋਏ ਨਾਨਕ ਮਨ ਸਮਝਾਈਆ ਗੁਰ ਕੇ ਸਭ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾ ਹਰ ਜਾ ਪੁਰਹਾਹਾ ਅਗਲਾ ਨਿਰਭੋ ਹਰ ਮਨ ਮਾਸੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋਬਨ ਹਰ ਫੂਲੜਾ ਨਾਠੀੜੇ ਦਿਨ ਚਾਰ ਪੱਬਣ ਕੇਰੇ ਪਤ ਜਿਉਂ ਢਾਲ ਢੋਲ ਜਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੋਲਾ ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਉ ਸੱਜਣ ਮੈਂਡੇ ਰੰਗਲੇ ਮੇਰੇ ਰੰਗਲੇ ਜੈ ਸੁੱਤੇ ਜੀ ਰਾਣ ਹੰਬੀ ਵੰਜਾ ਡੋਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਣੇ ਹਿੰਗੋਰੀਏ ਆਪਣ ਕੰਨੀ ਸੋਏ ਲੱਗੀ ਆਵੈ ਸਾਹੁਰੈ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸਨ ਗੁਨਾ ਗਵਾਈ ਗੰਠੜੀ ਅਵਗਣ ਚੱਲੀ ਬਾਣ ਸ੍ਰੀ ਰਾਗ ਮੱਲਾ ਪਹਿਲਾ ਕਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸਿਰ ਪਤਾਰ ਰੰਗ ਰਤਾ ਮੇਰਾ ਸਾਹਿਬ ਰਵਰਿਆ ਭਰਪੂਰ ਰਹਾਉ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਧ ਰੰਗ ਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੋਲ ਤੂੰ ਐ ਕਵੀਆਂ ਤੂੰ ਆਏ ਆਪੇ ਵੇਖ ਵਿਗਸ ਸ੍ਰੀ ਰਾਗ ਮੱਲਾ ਪਹਿਲਾ ਕਰਦੀ ਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਿਲ ਆ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰੇ ਦੇ ਸਮਾਇ ਲੈ ਇਉ ਪਾਵੈ ਪੰਦਰ ਬਾਣੀ ਕਾਏ ਗਰਭ ਸੰਗੂੜੇ ਮਾਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾ ਅੰਸਕਾਰ ਰਹਾਓ ਬਿਖੈ ਬਿਕਾਰ ਦੁਸ਼ਟ ਕਿਰਕਾ ਖਰੇ ਇਨ ਤਨ ਆਤਮਾ ਹੋਏ ਤੇ ਆਈ ਜਬ ਤਾ ਸੰਜਮ ਹੋਏ ਜਬ ਰਾਖੈ ਕਮਲ ਬਗਸੈ ਮਦ ਆਸਰਮਾਏ ਬੀਸ ਸਪਤਾਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ ਜਾਠ ਦਸ ਅਠਾਰ ਮੈਂ ਅਪਰੰਪੁਰ ਚਿੰਨ ਕਹਿ ਨਾਨਕ ਇਹ ਏਕ ਤਾਰੈ ਸ੍ਰੀ ਰਾਗ ਮੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਲੇ ਪੁਸ਼ਤ ਦੋਜਕ ਮੂੜੇ ਇਹ ਉਜਾਣੀ ਮਤ ਜਾਣ ਸਕਲ ਨੀ ਪਾਇਆ ਮਾਲਕ ਮਾਣੇ ਰੂਪ ਕੀ ਸੋਧਾ ਸੋਭਾ ਇਤ ਬਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹ ਤਨ ਮੀਟ ਕੋ ਕਮਲ ਕੀ ਸਾਰ ਨੀ ਮੂਲ ਪਾਈ ਪੋਰ ਉਸਤਾਦ ਨਿਤ ਭਾਕਿਆ ਬੋਲਿਆ ਕਿਉਂ ਬੂਝੇ ਜਾਨਾ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨ ਕਰ ਏਕ ਤਿਆ ਤੀ ਕਰ ਰੱਖੇ ਪੰਖ ਸਾਥੀ ਨਾ ਸੈਤਾਨ ਮਤ ਖੜ ਜਾਈ ਨਾਨਕ ਆਖੇ ਰਾਹ ਪੈ ਚੱਲਣਾ ਮਾਲ ਤਨ ਕਿਤ ਕੁ ਸੰਜਿਆ ਸ੍ਰੀ ਰਾਗ ਮੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਆ ਰਿਹਾ ਕਿਆ ਸੰਸਾਰੋ ਆਪ ਖਾਕ ਜਨਮਾ ਨਿਰਹਾਈ ਤਨ ਸਿਰਜਣਹਾਰੋ ਮਰਨਾ ਮੁੱਲਾ ਮਰਨਾ ਇਹ ਕਰਟਾ ਕਰਤਾਰੋਂ ਡਰ ਨਾ ਰਾਓ ਤਾਤੂ ਮੁੱਲ ਨਾ ਤਾਤੂ ਕਾ ਜੀ ਜਾਣੇ ਨਾ ਖੁਦਾਈ ਜੇਬੋ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਈ ਸੋਈ ਕਾ ਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪਿਓ ਸੀਜਨ ਜਸੀ ਸੱਚਾ ਸਿਜਣਹਾਰੋ ਪੰਜ ਵਕਤ ਨਿਵਾਸ ਗੁਜ਼ਾਰਿਆ ਪੜੇ ਕਤੇਬ ਕਰਾਣਾ ਨਾਨਕ ਆਖੇ ਗੁਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸੁਹਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਕੂੜ ਸ਼ਰਾ ਮੁੱਠਾ ਮੁਰਦਾਰ ਦਾਨਕ ਰੂਪ ਰਹਾਂ ਕਰਤਾਰ ਮੈਂ ਪਤ ਕੇ ਪੰਧ ਨਾ ਕਰਨੀ ਕੀ ਕਾਰ ਹੋਂ ਵਿਗੜਿਆ ਰੂਪ ਰਹਾਂ ਕੁਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ ਰਹਾ। ਮੁਖ ਨਿੰਦਾ ਆਖਾਂ ਦਿਨਨਾਥ, ਪਰ ਕਰ ਜੋ ਹੀ ਨੀ ਸਨਾਤ, ਕਾਮ ਕਰੋ ਤਨਮਸਾ ਚੰਡਾਲ, ਧਨ ਗੁਰੂ ਬ੍ਰਹਮ ਕਰਤਾਰ। ਭਾਈ ਸੁਰਤ ਮੁਲੂ ਕੀ ਵੇਸ, ਹੁਠ ਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਨ ਗੁਰੂ ਬ੍ਰਹਮ ਕਰਤਾਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਨ ਗੁਰੂ ਬ੍ਰਹਮ ਕਰਤਾਰ। ਸ੍ਰੀ ਰਾਗ ਮਹਲਾ ਪਹਿਲਾ। ਕਰ ਚੌਥਾ ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਾ ਕੀ, ਜੇ ਹੀ ਸੁਰਤ ਤੇਹਾ ਤਿੰਦਰਾ, ਲੇਖਾ ਇੱਕੋ ਆਵੋ ਜਾਓ, ਕਾਹੇ ਜੀ ਕਰਨ ਚਤਰਾਈ, ਲੇਵੇ ਦੇਵੇ ਟਿਲ ਨਾ ਪਾਈ ਰਹਾ। ਤੇਰੇ ਜੀ ਜੀਆਂ ਕਾ ਤੋਏ, ਕਿਤਕੋ ਸਾਹਿਬ ਆਵੇਂ ਰੋਏ, ਜੇ ਤੂੰ ਸਾਹਿਬ ਆਵੇਂ ਰੋਏ, ਤੂੰ ਉਹਨਾਂ ਕਾ ਤੇਰੇ ਓਏ। ਅਸੀਂ ਬੋਲ ਵਿਗਾੜੇ ਵਿਗਾੜੇ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ, ਜੇ ਕਰਨੀ ਤੈ ਪੂਰੀ ਮਤ, ਕਰਨੀ ਬਾਜੋ ਘੱਟੇ ਘੱਟ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਸ੍ਰੀ ਰਾਗ ਮੱਲਾ ਪਹਿਲਾ ਕਰ ਚੌਥਾ।

0: ਨਾ ਜਾਣਾ ਮੇਓ ਨਾ ਜਾਣਾ ਜਾਲੇ ਜਾਂ ਦੁੱਖ ਲਾਗੇ ਤਾਂ ਤੁਝੈ ਸੰਭਾਲੀ ਰਹਾ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੇ ਸੋ ਤੇਰੇ ਹੈ ਦੂਰ ਤੂੰ ਦੇਖਿਆ ਮੁਕਰ ਪਾਉ ਤੇਰੇ ਕਮਣਾ ਤੇਰੇ ਨਾਏ ਜੇਤਾ ਦੇ ਤੇ ਤਾਹੂੰ ਖਾਉ ਵਿਆਹ ਦਰ ਨਾਈ ਕਹਿ ਦਰ ਜਾਉ ਨਾਨਕ ਇੱਕ ਕਰੈ ਅਰਦਾਸ ਜੀਓਪਣ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਆਪੇ ਮਾਂਝ ਮਿਆ ਨੂੰ ਆਪੇ ਵੇਖੇ ਸੁਣੇ ਆਪੇ ਕੁਦਰਤ ਕਰੇ ਜਹਾਨੂੰ ਜੋ ਤਿਸ ਪਾਵੈ ਨਾਨਕਾ ਹੁਕਮ ਸੋਈ ਪਰਵਾਣੋ ਸ੍ਰੀ ਰਾਗ ਮੱਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੇ ਮਨ ਮਾਨ ਦੇਵਣ ਹਾਰ ਕਿਆ ਦਾਨ ਭਾਵੇ ਦੇ ਨੰਦੇ ਹੀ ਸੋਏ ਕੀਤੇ ਕਿਆ ਕਿਹਾ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਧਾ ਕੱਚਾ ਕਚਨ ਕਚ ਰਹਾਓ ਜਾਂ ਕੇ ਰੁੱਖ ਬਿਰਖਾ ਰਾਓ ਜੇ ਹੀ ਧਾਤ ਤੇਹਾ ਤਿੰਨ ਨਾਉ ਫੁੱਲ ਪਾਉ ਪੱਲੇ ਕਿਆ ਪਾਏ ਆਪ ਵੀ ਜਾਪੇ ਹੀ ਖਾਏ ਕੱਚੀ ਕਤ ਕੱਚਾ ਜਰਾਜ ਮਤ ਲੁਣੀ ਫਿੱਕਾ ਸਾਧ ਨਾਨਕ ਆਣੇ ਆਵੇ ਰਾਸ ਬਣਨਾ ਵੇ ਨਾ ਹੀ ਸਭ ਸ੍ਰੀ ਰਾਗ ਮੱਲਾ ਪਹਿਲਾ ਕਰ ਪੰਜਵਾਂ ਆ ਛਲ ਛਲਾਈ ਨਾ ਛਲ ਨਾ ਕਹੋ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹਿ ਇਸ ਲੋਭੀ ਕਾ ਜੀ ਹੁਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਾਓ ਪੋਥੀ ਪੁਰਾਣ ਕਮਾਈ ਹੈ ਪੋਵਟੀ ਇਤਨ ਪਾਈ ਹੈ ਸਚਬੂਜਨ ਆ ਜਲਾਈ ਹੈ ਇਹ ਤੇਲ ਦੀਵਾ ਇਉਂ ਜਲੈ ਕਰ ਚਰਨ ਸਾਹਿਬ ਤੋ ਮਿਲੈ ਰਹਾਓ ਇਤ ਤਨ ਲਾਗੇ ਬਾਣੀਆ ਸੁਖ ਹੋਵੇ ਸੇਵ ਕਮਾਣੀਆ ਸਭ ਦੁਨੀਆਂ ਆਉਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈਐ ਕਉ ਨਾਨਕ ਬਾਹਾਂ ਲੁਡਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇਸ ਬਜਾਏ ਮਨ ਚਿੰਦਿਆਵਰ ਪਾਵਣਾ ਜੋ ਇੱਛਾ ਸਫਲ ਪਾਏ ਨਾਉ ਤਿਆਈਐ ਨਾਉ ਮੰਗੇ ਨਾਮੇ ਸਹਿ ਸਮਾਏ ਮਨ ਮੇਰੇ ਹਰ ਰਸ ਚਾਕ ਤਿਖ ਜਾਏ ਜਿੰਨੀ ਗੁਰਮੁਖ ਚੱਕੈ ਸਜੇ ਰੇ ਸਮਾਏ ਰਹਾਓ ਨਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਸਰਾਵ ਰਿਹਾ ਚੁੱਕਾ ਮਨ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿ ਇਤਿਹਾਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ ਸਤਿਗੁਰ ਸੇਵ ਨੇ ਆਪਣਾ ਤੇ ਵਰਲੇ ਸੰਸਾਰ ਹਉਮੈ ਮਮਤਾ ਮਾਰ ਕੇ ਹਰ ਰਾਖਿਆ ਉਰਧਾਰ ਹਉਂ ਤਿਨ ਕੈ ਬਲਹਾਰ ਨੇ ਜਿੰਨਾ ਨਾਮੇ ਲੱਗਾ ਪਿਆਰ ਸੇ ਈ ਸੁਖੀਏ ਚੌ ਜੁਗੀ ਜਿੰਨਾ ਨਾਮੇ ਅਖੋਟੇ ਅਪਾਰ ਗੁਲ ਗੁਰ ਮਿਲਿਆ ਨਾਮ ਪਾਈਐ ਚੁੱਕੈ ਮੋਹ ਪਿਆਸ ਹਾਰ ਸੇਤੀ ਮਨ ਰਵ ਰਿਹਾ ਕਰੀ ਮਾਇਓ ਦਾਸ ਜਿੰਨਾ ਹਰ ਕਾ ਸਾਧ ਆਇਆ ਹੁਣ ਤਿੰਨ ਮਿਲ ਹਾਰੇ ਜਾਸ ਨਾਨਕ ਨਰੀ ਪਾਈਐ ਸਚ ਨਾਮ ਗੁਣਤਾ ਸ੍ਰੀ ਰਾਗ ਮਹਲਾ ਤੀਜਾ ਬਹੁ ਭੇਗ ਕਰ ਪਰਮਾਈਐ ਮਨ ਹਿਰਦੇ ਕਪਟ ਕਮਾਏ ਹਰ ਕਾ ਮੈਲ ਨਾ ਪਾਵੇ ਮਨ ਵਿਸ਼ਟਾ ਮਾਏ ਸਮਾਏ ਮਨ ਰੇ ਗ੍ਰਹਿ ਮਾਇਓ ਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਓ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਤੇ ਆਈ ਐ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੈ ਨਵ ਖੜ ਰਾਜ ਕੁਮਾਏ ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਜੋ ਨੀ ਪਾਏ ਹਰ ਹਰ ਕੰਠ ਜਿਨ ਪਹਿਰਿਆ ਗੁਰ ਚਰਣੀ ਚਿਤ ਲਾਏ ਤਿੰਨਾਂ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਤਿਲ ਨਾ ਤਮਾਏ ਜੋ ਤੁਤ ਭਾਵ ਹੈ ਸੋ ਥੀਐ ਔਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿ ਸੁਭਾ ਸ੍ਰੀ ਰਾਗ ਮੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤੇ ਨਿਰਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਓ ਸ਼ਬਦ ਲੈ ਸੋ ਮਿਲ ਰਹੇ ਜਿਨ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਭਾਈ ਕੋ ਨਾ ਮਿਲੇ ਫਿਰ ਫਿਰਾਵੈ ਜਾਏ ਸਭ ਮੈਂ ਇੱਕ ਵਰਤਦਾ ਇੱਕੋ ਰਹਿ ਸਮਾਏ ਜਿਸ ਨੂੰ ਆਪ ਦਿਆਲ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨ ਬੁੱਝੀ ਅੰਤਰ ਲੋ ਵਿਕਾਰ ਲੱਖ ਚੌਰਾਸੀ ਪ੍ਰਮ ਦੇ ਪ੍ਰਮ ਪ੍ਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਸਭਥਾਏ ਪਾਰਸ ਪਰਸ ਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ ਚੌਰਾਸੀ ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭੋ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਪੁੱਜਿਆ ਪਈਆ ਮੁਖ ਦੁਆ ਸ੍ਰੀ ਰਾਗ ਮੱਲਾ ਤੀਜਾ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ, ਗੁਰਮਤੀ ਸਲਾਹੇ ਸੱਚ, ਹਰ ਪਾਇਆ ਗੁਣਤਾਸ, ਸਬਰ ਤੇਸੇ ਨਿਰਮਲੇ ਹੋ ਸਤ ਬਲਿਹਾਰੇ ਜਾਸ, ਹਿਰਦੇ ਜਿਨ ਕੇ ਹਰ ਵਸੈ ਤਿਤ ਘਟ ਹੈ ਪ੍ਰਗਾਸ, ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾ, ਹਰ ਸੰਤੋਂ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ, ਗੁਰਮਤਿ ਜਿਨੀ ਪਛਾਣਿਆ ਤੇ ਸੇ, ਦੇਖੇ ਸਦਾ ਦੂਰ, ਜਿਨ ਗੁਣ ਤਿੰਨ ਸਦ ਮਨ ਵਸੈ, ਔਗੁਣ ਮੰਤਿਆ ਦੂਰ, ਮਨ ਮੁਖ ਗੁਣ ਤੈ ਬਾਹਰ ਹੈ, ਬਿਨ ਨਾਵੇ ਮਰਦੇ ਚੂਰ, ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਧਿਆਇਆ ਹਰ ਸੋਏ, ਅਨੰਦਨ ਭਗਤੀ ਰਤਿਆ ਮੰਤ ਨਿਰਮਲ ਹੋਏ, ਕੂੜਾ ਰੰਗ ਕੁਸੰਭ ਕਾ ਬਿਨ ਸਜਾਏ ਦੁਖ ਰੋਏ, ਜਿਸ ਅੰਤਰ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਥਿਰ ਹੋਏ, ਇਹ ਜਨਮ ਪਦਾਰਥ ਪਾਏ ਕਹਿ, ਹਰ ਨਾਮ ਨਾ ਚੇਤੇ ਲਿਵ ਲਾਏ, ਪੱਗ ਖਿਸਿਆ ਰਹਿਣਾ ਨਹੀਂ ਆਗੇ ਠੁਰਨ ਪਾਏ, ਉਹ ਵੇਲਾ ਹੱਥ ਨਾ ਵੀ ਅੰਤ ਗਿਆ ਪੁਛਤਾਏ, ਜਿਸ ਨਦਰ ਕਰੇ ਸੋ ਉਭਰੇ ਹਰ ਸੇਤੀ ਲਿਵ ਲਾਏ, ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿੰਨ ਥਾਏ, ਹਰ ਗੁਣ ਗਾਵੇ ਹਰ ਨਿਤ ਪੜੈ, ਹਰ ਗੁਣ ਗਾਏ ਸਮਾਏ, ਨਾਨਕ ਜਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲੁਲਾ ਸ੍ਰੀ ਰਾਗ ਮਹਲਾ ਤੀਜਾ, ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿੰਨ ਕੇ ਮੁਖ ਸਾ ਦੁਜਲੇ ਤਿਤ ਸੱਚੇ ਦਰਬਾਰ, ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ, ਭਾਏ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈ ਅਮਲ ਹੋਮੇ ਕੱਢੇ ਤੋ ਰਹੇ, ਮਨਮੁਖ ਨਾਮ ਜਾਣਨੀ ਵਿਣ ਨਾਵੇ ਪਤ ਜਾਏ, ਸਭ ਦੇ ਸਾਧਨ ਆਇਓ ਲਾਗੇ ਦੂਜੇ ਪਾਏ, ਵਿਸਟਾ ਕੇ ਕੀੜੇ ਪਵੇ ਵਿੱਚ ਵਿਸਟਾ, ਸੇ ਵਿਸਟਾ ਮਾਏ ਸਮਾਏ, ਤਿੰਨ ਕਾ ਜਨਮ ਸਫਲ ਹੈ, ਜੋ ਚੱਲੇ ਸਤਿਗੁਰੂ ਪਾਏ, ਕੁਲ ਉਧਾਰੇ ਆਪਣਾ ਧਨ ਜਿਣੀਂਦੀ ਮਾਏ, ਹਰ ਹਰ ਨਾਮ ਧਿਆਈ ਜਿਨ ਕੋ ਕਿਰਪਾ ਕਰੇ ਰਜਾਏ, ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਗੋਆਏ, ਉਹ ਹੋਏ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਸਤ ਸਮਾਏ, ਨਾਨਕ ਆਏ ਸੇ ਪ੍ਰਮਾਣ ਹੈ, ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਲ ਤੀਜਾ, ਹਰ ਭਗਤਾਂ ਹਰ ਤਨ ਰਾਸ ਹੈ, ਗੁਰ ਪੂਛ ਕਰੇ ਵਪਾਰ, ਹਰ ਨਾਮ ਸਲਾਹਨ ਸਦਾ ਸਦਾ ਵੱਖਰ, ਹਰ ਨਾਮ ਆਧਾਰ, ਗੁਰ ਪੂਰੇ ਹਰ ਨਾਮ ਦੜਾਇਆ, ਹਰ ਭਗਤਾਂ ਅਤੁੱਟ ਭੰਡਾਰ ਪਾਈ ਰੇ, ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਧਿਆਏ ਰਹਾ, ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ, ਪਾਖਣ ਭਗਤ ਨਾ ਹੋਵੇ ਦੁਬਿਧਾ ਬੋਲ ਖੁਆਰ, ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਵਿਵੇਕ ਵਿਚਾਰ, ਸੋ ਸੇਵਕਾ ਰਾਖਿਆ ਜੋ ਹਰ ਰਾਖੇ ਉਰਤਾਰ, ਮਨ ਤਨ ਸੌਂਪੇ ਆਗੇ ਤਰੇ ਹੋਮੈ ਵਿੱਚੋਂ ਮਾਰ, ਤਨ ਗੁਰਮੁਖ ਸੋ ਪ੍ਰਵਾਨ ਹੈ, ਜੇ ਕਦਨ ਆਵੇ ਹਾਰ, ਕਰਮ ਲੈ ਤਾਂ ਪਈ ਅਵਿਣ ਕਰਮੇ ਪਾਇਆ ਨਾ ਜਾਏ, ਲੱਖ ਚੌਰਾਸੀ ਤਰਸਦੇ ਜਿਸ ਮੇਲੇ, ਸੋ ਮਿਲੇ ਹਰਿਆਏ ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ, ਸੁਖ ਸਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ, ਅੰਦਰ ਨਾਮ ਤਹਿਆ ਸਹਿਜੇ ਨਾਮ ਸਮਾਏ, ਅੰਤਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ ਭਾਈ ਰੇ, ਜਗ ਦੁਖੀਆ ਦੂਜੇ ਪਾਏ, ਗੁਰ ਸਰਣਾਈ ਸੁਖ ਲਹਿ ਅੰਦਰ ਨਾਮ ਧਿਆਏ ਰਹਾ, ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ, ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ, ਮਿਣ ਸਬਦੇ ਮੈਲ ਨਾ ਉਤਰੈ, ਮਰ ਜੰਮੈ ਹੋਏ ਖੁਆਰ, ਧਾ ਤੁਰ ਬਾਲਜੀ ਪਲਚ ਰਹੇ ਨਾ ਵਾਰ ਨ ਪਾਰ, ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ, ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ, ਨਾਨਕ ਨਾਮ ਧਿਆਇਆ ਸੁਨਾ ਜੀਆਂ ਕਾ ਆਧਾਰ, ਸ੍ਰੀ ਰਾਗ ਮਹਲਾ ਪਹਿਲਾ, ਮਨ ਮੁਖ ਮੋਏ ਵਿਆ ਪਿਆ ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗਾਹ ਪਤ ਖੋਏ, ਹੋਮੇ ਗੁਰਮੁਖ ਹੋਈਐ ਨਾ ਵਰਤੇ ਸੁਖ ਹੋਏ, ਮੇਰੇ ਮਨ ਐਨ ਸਪੂਰ ਰਹੀ ਨਿਤ ਆਸਾ, ਸਤਿਗੁਰ ਸੇ ਮੋਹ ਪਰਜ ਲੈ ਕਰੀ ਮੈਂ ਉਹਦਾ ਸਾਰਾ, ਗੁਰਮੁਖ ਕਰਮ ਕਮਾਵੇ ਬਖਸੇ ਹਰ ਬੈਰਾਗ ਆਨੰਦ, ਐਨ ਸਭਗਤ ਰਤੇ ਭਗਤ ਕਰੇ ਦਿਨ ਰਾਤੀ, ਹੋਮੈ ਮਾਰਨ ਚਿੰਦ ਵੱਡੇ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ, ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ, ਅੰਤਰ ਲਾਗਨ ਧਾਮ ਸਮੂਲੇ ਵਿੱਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰ ਥਾਲਿਆ ਹਰ ਰਸ ਪੀਆ ਗਾਏ, ਜਿਨੇ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ, ਮਨ ਮੁਖ ਫਿਰੇ ਨ ਜਾਣੇ ਸਤਿਗੁਰ ਹੋਮੈ ਅੰਦਰ ਲਾਗ, ਨਾਨਕ ਸਬਦਰ ਤੇ ਹਰ ਨਾਮ ਰੰਗਾਏ ਬਿਨ ਭੈ ਕੇਰੀ ਲਾਗ, ਸ੍ਰੀ ਰਾਗ ਮੱਲਾ ਤੀਜਾ, ਕਾਰੀ ਸੌਦਾ ਪਾਈਆ ਅੰਤਰ ਸਭ ਵੱਥ ਹੋਏ, ਖਿਨ ਖਿਨ ਨਾਮ ਸੰਭਾਲੀਏ ਗੁਰੂ ਪਾਇਆ ਕੋਏ, ਨਾਮ ਦਾਨੇ ਖੁੱਟੇ ਵਟ ਪਾਗ ਪ੍ਰਾਪਤ ਹੋਏ ਮੇਰੇ ਮਨ ਸਜ ਨਿੰਦਾ ਹੋ ਮੈਂ ਅਹੰਕਾਰ
1: ਹਰ ਜੀਉ ਸਦਾ ਧਿਆਇ ਤੋ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੇ ਮੁਖ ਪੁੱਜਲੇ ਗੁਰ ਸ਼ਬਦੀ ਵਿਚਾਰ ਹਰਤ ਫਲ ਸੁਖ ਪਾਉਂਦੇ ਜਪ ਜਪ ਹਿਰਦੈ ਮੁਰਾਰੋ ਘਰੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਿਗੁਰ ਤੇ ਜੋ ਮੋਹ ਫਿਰੇ ਮੱਥੇ ਸਤਿਗੁਰ ਤੇ ਜੋ ਮੋਹ ਫਿਰੇ ਸਤਿਗੁਰ ਤੇ ਜੋ ਮੋਹ ਫਿਰੇ ਮੱਥੇ ਤਿੰਨ ਕਾਲੇ ਅਣ ਦੁੱਖ ਮਾਉਂਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਪਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਦਾਤਾ ਏਕ ਆਪੇ ਬਖਸ਼ ਕਰੇ ਕਹਿਣਾ ਕਛੂ ਨਾ ਜਾਵੇ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸਾਏ ਹੋ ਮੈਂ ਦੂਰ ਕਰੇ ਹੋ ਮਨ ਧਾਵਤਾਂ ਰਹਿ ਜਾਪੇ ਨਦ ਕਰੇ ਭਾਈ ਰੇ ਗੁਰਮੁਖ ਹਰਨਾਮ ਧਿਆਏ ਨਾਮ ਨਿਧਾਨ ਸਾਧ ਮਨ ਵਸਾਏ ਮੈਲੀ ਪਾਵੈ ਤਾਵਰਾ ਮਨ ਮੁਖ ਮਨ ਤਨ ਆਉਂਦਾ ਤਿਸ ਨੂੰ ਠਾਉਰ ਠਾਉ ਬਹੁ ਜੋਨ ਨੀ ਪਾਉਂਦਾ ਫਿਰੈ ਜੋ ਸੁਣਿਆ ਕਰਕਾਓ ਗੁਰਮਤੀ ਕਰ ਚਰਨਾ ਸਦ ਮਿਲੈ ਹਰਨਾਉ ਤਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨ ਕੋ ਸੇਵਦੇ ਲੋਭੀ ਅਨ ਕੋ ਸੇਵਦੇ ਪੜਵੇਦਾ ਕਰੈ ਪੁਕਾਰ ਵਿਖੇ ਅੰਦਰ ਪਚ ਮੋਏ ਨਾ ਉਰਵਾਰਨ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜ ਗੁਰੂ ਚੇਤ ਹੈ ਸਬਦ ਦੀ ਜਮਕਾਲ ਨਾਨੂ ਗੁਰਮੁਖ ਬਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਾਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਸਿਮਨ ਆਏ ਪੋਤਾਏ ਜਿਨ ਕੈ ਪੁਨ ਆਏ ਤੇ ਸਤਸੰਗਤ ਮੇਲਾਏ ਭਾਈ ਰੇ ਗੁਰਮੁਖ ਸਾਥ ਰਹਾਉ ਸਚੁ ਸਚ ਪਾਉਣਾ ਸਚੈ ਮੇਲ ਮਿਲਾਉ ਰਹਾਉ ਜਿਨੀ ਨਾਮ ਸਾਰਿਆ ਤਿਨ ਮਿੱਟੋਂ ਬਲ ਜਾਉ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕਹਿ ਭਾਏ ਲਾਹਾ ਐ ਹਰ ਨਾਮ ਮਿਲਾਏ ਸਹਿਜੇ ਮੇਰੇ ਨਾਮ ਸਮਾਏ ਬਿਨ ਗੁਰ ਮੈਲ ਨੂੰ ਪਾਈ ਨਾਮ ਨੂੰ ਪ੍ਰਾਪਤ ਹੋਏ ਐਸਾ ਸਤਿਗੁਰ ਜੋੜ ਲਾਹੋ ਜਿੱਦੂ ਪਾਈ ਐਸਾ ਸੋਏ ਅਸਰ ਸੰਗਾਰਾ ਸੁਖ ਵਸਿਆ ਜੋਤ ਭਾਵ ਹੈ ਸੋਏ ਜੇ ਆ ਸਤਿਗੁਰ ਕਰ ਜਾਣਿਆ ਤੇ ਇਹੋ ਜਿਹਾ ਸੁਖੋਏ ਜੇ ਸਹਿਸਾ ਇਹੋ ਸਹਿਸਾ ਇਹੋ ਸਹਿਸਾ ਮੁੱਲੇ ਨਾ ਹੀ ਭਾਉ ਲਾ ਜਨ ਕੋਏ ਨਾਨਕ ਏਕ ਜੋਤ ਦੇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਹੋ ਅੰਮ੍ਰਿਤ ਛੋੜ ਵਿਖੇ ਆਲੋ ਬਾਣੀ ਸੇਵਾ ਕਰੈ ਵਡਾਣੀ ਆਪਣਾ ਧਰਮ ਗਵਾਵੈ ਪੂਜਾ ਨਾ ਹੀ ਅਨੰਦ ਦੁੱਖ ਵਿਹਾਣੀ ਮਨੁ ਅੰਧ ਨ ਚੇਤੇ ਡੂਬ ਮੋਏ ਬਿਨ ਪਾਣੀ ਮਨ ਰੇ ਸਦਾ ਰਹੋ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨ ਜਾਈ ਉਹ ਸ੍ਰੀ ਮਾਇਆ ਕਾ ਪੁਤਲਾ ਵਿਚੇ ਹੋ ਮੈਂ ਪਾਈ ਵਿੱਚ ਹੋ ਮੈਂ ਦੁਸ਼ਟੈ ਪਾਈ ਅਮ ਆਮਣ ਜਾਣਾ ਜੰਮਣ ਮਰਨਾ ਮਨ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰੂ ਕੀ ਸੇਵਾ ਅਤਿ ਸੁਖਾਲੀ ਜੋ ਇੱਛਾ ਸੁਫਲ ਪਾਏ ਜਤ ਸਤ ਤਪ ਪਵਿੱਤ ਸ੍ਰੀ ਹਰ ਹਨ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹਾਉਂ ਤਿਨ ਕੈ ਮਿਲ ਜਾਉ ਦਰ ਸੱਚਾ ਸੱਚੀ ਵਡਿਆਈ ਸਹਿਜੇ ਸਤ ਸਮਾਉ ਨਾਨਕ ਨਦਰੀ ਪਾਈ ਹੈ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖਰਮ ਕਮਾਵਣੇ ਜਿਉ ਤੁਹਾਗਣ ਤਨ ਸ਼ਿੰਗਾਰ ਸੀ ਜੈ ਕੰਤ ਨਾਵੀ ਨਿਤਿਨ ਹੋਏ ਖਵਾਰ ਫਿਰਕਾ ਮਹਿਲ ਨ ਪਾਵੀ ਨਾ ਦਿਸਿਆ ਕਰਬਾਰ ਭਾਈ ਰੇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹੇ ਜਪ ਜਪ ਰਾਮ ਨਾਮ ਸੁਖ ਪਾਏ ਰਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰ ਧਾਰ ਮਿੱਠਾ ਬੋਲੈ ਨਿਭ ਚੱਲੈ ਸੇ ਜੈ ਰਵੈ ਪਤਾਰੂ ਸੁਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਉਪਾਰੂ ਪੂਰਾ ਭਾਗ ਸਤਿਗੁਰ ਮਿਲਾਇ ਜਾ ਭਾਗ ਹੈ ਕਾ ਉਦੇ ਹੋਏ ਇੰਦਰਾਂ ਦੁੱਖ ਭਰਮ ਕਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਪਹਾੜਾਂ ਜੋ ਚਲੈ ਦੁੱਖ ਨ ਪਾਵੈ ਕੋਏ ਗੁਰ ਕੇ ਪਹਾੜਾਂ ਵਿੱਚ ਅੰਮ੍ਰਿਤ ਐਸਾ ਜੇ ਪਾਵੈ ਕੋਏ ਜਿਨ੍ਹਾਂ ਪ੍ਰਾਪਤ ਤਿਨ ਪੀਆ ਹੁਣ ਮੈਂ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ

ਸੱਚ ਵਡਿਆਈ ਦੇ ਸੱਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨ ਹੋਏ ਬਿਨ ਗੁਰ ਭਗਤ ਨ ਪਾਈਐ ਜੇ ਲੋਚਾ ਸਭ ਕੋਈ ਰਾਵ ਲੱਖ ਚੁਰਾਸੀ ਫੇਰ ਪਿਆ ਕਾਮਣ ਦੂਜਾ ਪਾਏ ਬਿਨ ਗੁਰਨੀਤ ਨ ਆਵੀ ਦੂਜੀ ਦੁਖੀ ਰੈਣ ਮਿਹਾਏ ਬਿਨ ਸਬਦੈ ਫਿਰ ਨ ਪਾਈਐ ਬਿਰਥਾ ਜਨਮ ਗਵਾਏ ਹਾਂ ਹਾਂ ਕਰਤੀ ਸਭ ਜਗ ਮੋਈ ਨਾ ਤਨ ਸੰਪੈ ਨਾਲ ਅੰਧੀ ਨਾਮ ਨਚੇਤੀ ਸਭ ਅੱਧੀ ਜਮਕਾਲ ਸਤਿਗੁਰੂ ਮਿਲਿਆ ਤਨ ਪਾਇਆ ਹਰਨਾਮਾ ਹਿਰਦਾ ਸੰਭਾਲ ਨਾਮ ਰਤੇ ਸੇ ਨਿਮਲੇ ਗੁਰ ਕੈ ਸਹਿ ਸੁਭਾਏ ਮਨ ਰਤਾ ਰੰਗ ਸੁਰ ਰਸਨਾ ਰਸਨ ਸਾਏ ਨਾਨਕ ਰੰਗ ਨੂੰ ਉਤਰੈ ਜੋ ਹਰ ਧੁਰ ਛੋਡਿਆ ਲਾਇ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜਾਏ ਬਿਨ ਗੁਰ ਭਗਤ ਨ ਹੋਏ ਆਪੇ ਆਏ ਮਿਲਾਏ ਜਾਏ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸਬਦ ਮਿਲਾਵਾ ਹੋਈ ਭਾਈ ਰੇ ਭਗਤਹੀਨ ਕਾਹੇ ਜਗਾਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਾਹ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ।

ਪਾਇਆ ਤਿਸ ਕੀ ਕੀਮਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚ ਕਹਿ ਕਹਾਏ ਬਿਨ ਗੁਰੇ ਆਪਣਾ ਜਾਈ ਅਰਜੀ ਦਾਤਾ ਭਗਤ ਬਛਲ ਹੈ ਕਰ ਕਿਰਪਾ ਮਨ ਮਸਾਈ ਨਾਨਕ ਸੋਭਾ ਸੁਰ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਮਸਾਏ ਮਨ ਤਨ ਸੀਤਲ ਨਿਰਮਲ ਹੋਏ ਰਹੋ ਕਰ ਕਿਰਪਾ ਕਰ ਆਏ ਆਪੇ ਮਿਲਿਆ ਆਏ ਗੁਰ ਸ਼ਬਦੀ ਸਲਾਹੀ ਅਰੰਗੀ ਸਹਿ ਸਬਾਏ ਸੱਚਾ ਰੰਗ ਸਮਾਇਆ ਸੱਚਾਏ ਸਹਿ ਸਮਾਇਆ ਮਿਲ ਰਹਿਣ ਵਿਛੜ ਜਾਏ ਜੋ ਕੁਛ ਕਰਨਾ ਸੁਖ ਕਰ ਰਿਹਾ ਉਹਨਾਂ ਕਰੁਣਾ ਜਾਏ ਸ੍ਰੀ ਵਿਛੁਨੀ ਮੇਲਿਆ ਸਤਿਗੁਰ ਪੰਨਾ ਪਾਏ ਆਪੇ ਔਰ ਕਰਾਸੀ

ਅਗਨੀ ਨਾ ਪਾਈਆ ਹੋ ਮੈਂ ਵਿੱਚੋਂ ਜਾਏ। ਸਤਿਗੁਰ ਮਿਲਿਆ ਸਾਧ ਭੈਰ ਚਾਇਆ ਵਸੈ ਮਨਿਆਏ ਭਾਈ ਰੇ, ਗੁਰਮੁਖ ਬੂਜਾ ਕੋਈ ਬਿਨ ਬੂਜੇ ਕਰਮ ਕਮਾਵਣੇ, ਜਨਮ ਪਦਾਰਥ ਕੋਈ ਰਹਾ।

ਦੂਜਾ ਵਿਖੇ ਪਿਆਰ ਸਤਿਗੁਰ ਮਿਲਿਆ, ਤ੍ਰਿਕੁਟੀ ਛੁਟਾਈ, ਚੌਥਾ ਪਾਦ ਮੁਖ ਦਵਾਰ, ਗੁਰਤੀ ਮਾਰਗ ਪਾਈਆ ਚੁੱਕਾ ਮੋਹ ਗਵਾਰੂ, ਸਦ ਮਰਤਾ ਉਗਰਾਈ ਪਾਏ ਮੁਖ ਦਵਾਰ, ਗੁਰ ਪ੍ਰਸਾਦੀ ਮਿਲ ਰਹਾ ਹੈ, ਸਤਿਨਾਮ ਕਰਤਾਰ ਹੋਏ ਮਨੁ ਅਤ ਸਬਲ ਹੈ।

ਮਨਮੁੱਖਣ ਮਨ ਇੰਦਰ ਗਮਨ ਸਜਾਏ। ਮਨ ਲਈ ਦੂਜਾ ਭਾਉ ਚੁਕਾ ਅੰਤਰ ਤੇਰਾ ਹਰ ਵਸਾਈ, ਗੁਰਸੇਵਾ ਸੁਖ ਪਾਇ ਰਾਉ, ਸੱਚ ਬਾਣੀ ਸੱਚ ਸ਼ਬਦ ਹੈ ਜਾ, ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸਾਈ, ਹੋਮੈ ਕ੍ਰੋਧ ਨਿਵਾਰ, ਮਨ ਰਮਨ ਨਾਮ ਧਿਆਇਆ ਤਾਂ ਪਾਈ ਮੁਖ ਦੁਆਰ, ਹੋਮੈ ਵਿੱਚ ਜਗ ਬਿਨਸ ਦਾ ਮਰਜਮੈ ਵਾਰ ਵਾਰ, ਮਨਮੁਖ ਸ਼ਬਦ ਨਾ ਜਾਣੀ, ਜਾਸਨ ਪਤ ਗਵਾਏ, ਗੁਰਸੇਵਾ ਨਾਮ ਪਾਈ ਹੈ ਸੱਚੇ ਰਹਿ ਸਮਾਏ, ਸ਼ਬਦ ਮੰਨਿਆ ਗੁਰ ਪਾਈ ਹੈ ਵਿੱਚੋਂ ਆਪ ਗਵਾਏ।

ਜਿਨੀ ਪੁਰਖੀ ਸਤਿਗੁਰੁ ਨਾ ਸੇਵੇ ਉਸੇ ਦੁਖੀ ਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣੇ ਆ ਮਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਸੱਚਾ ਸ਼ਬਦ ਨਾ ਸੇਵੇ ਸਭ ਕਾ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰਨ ਦੁੱਖ ਪਰ ਹਰਾਈ ਸ਼ਬਦ ਰਹਾ ਭਾਰ ਪੂਰੇ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ।

ਗੁਰ ਬਿਨ ਘੋਰ ਅੰਧਾਰ। ਮਾਇਆ ਮੋਹ ਵਿਚਾਰਿਆ ਸੁਖਦਾਤਾ ਦਾ ਤਾਰੂ, ਸਤਿਗੁਰ ਸੀ ਬੈਤਵ ਬੁਰਾਏ ਸਤ ਰੱਖੈ ਉਰ ਧਾਰੂ, ਕਿਰਪਾ ਤੇ ਹਰ ਪਾਈਐ ਸਤ ਸ਼ਬਦ ਸੀ ਆ ਸ਼ਬਦ ਵਿਚਾਰੂ, ਸਤਿਗੁਰ ਸੇ ਮਨ ਨਿਰਮਲਾ ਹੋਮੈ ਤਦ ਵਿਕਾਰ। ਆਪ ਛੋੜ ਜੀਵਿਤ ਮਰਾਇ ਗੁਰ ਕਾ ਸ਼ਬਦ ਵਿਚਾਰ, ਗੁਰ ਕਾ ਸ਼ਬਦ ਵਿਚਾਰੂ, ਧੰਦਾ ਧਾਵਤ ਰਹਿ ਗਏ ਲਾਗਾ ਸਾਥ ਪਿਆਰੂ, ਸੱਚ ਰਤੇ ਮੁਕੁਜਲੇ ਤੇ ਸੱਚਾ ਦਰਬਾਰੂ, ਤਿਤ ਸਾਚਾ ਦਰਬਾਰ, ਸਤਿਗੁਰੂ ਪੁਰਖ ਨ ਮੰਨਿਓ ਸਬਦਨ ਲਗੋ ਪਿਆਰ, ਸਿਆਣ ਦਾਨ ਜੀਤਾ ਕਰਹਿ ਦੂਜੇ ਭਾਏ ਖੁਆਰ, ਹਰ ਜੀ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰੂ, ਸਤ ਨਾਨਕ ਨਾਮ ਨਿਰਮਲ ਤੂੰ, ਗੁਰ ਕਹਿ ਪਿਪਾਰ ਸ੍ਰੀ ਰਾਗ ਮਹੱਲਾ ਤੀਜਾ, ਕਿਸ ਹੋ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਇ ਸਤਿਗੁਰ ਭਾਣਾ, ਮਨੁਸ ਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ ਸੇਵਾ ਚਾਕਰੀ, ਨਾਮ ਸਹਿ ਮਨਿਆਏ ਨਾਮੇ ਹੀ ਤੇ ਸੁਖ ਪਾਈਐ, ਸੱਚਾ ਏ ਸ਼ਬਦ ਸਮਾਏ ਮਨ ਮੇਰੇ ਅੰਦਰ ਜਾਗਰ ਚੇਤ, ਆਪਣੀ ਖੇਤੀ ਰੱਖ ਲੈ ਕੂਦ ਪੜਾਂਗੀ ਖੇਤ ਰਹਾਉ, ਮਨ ਕੀ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ, ਭੈ ਭਾਏ ਭਗਤ ਕਰਾ ਦਿਨ ਰਾਤੀ, ਹਰ ਜੀਓ ਵੇਖਿਆ ਸਦਾ ਹਦੂਰ, ਸੱਚਾ ਸ਼ਬਦ ਸਦਾ ਮਨ ਰਾਤਾ।

ਤਿੰਨ ਕੈ ਲਾਗ ਪਾਏ ਨਾਨਕ ਦਰਸ ਚਸਿਆਰ ਹੈ ਹੈ ਹੋ ਤਿੰਨ ਬਲਿਹਾਰ ਜਾਓ ਜੇ ਬਿਨਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅੰਦਨਾ ਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰਾਈ ਭਗਤ ਕਿਨੇ ਹੀ ਹੋਏ ਮਨ ਤਨ ਸੀਤਲ ਸਾਸਿਓ ਸਾਸਨ ਮ੍ਰਿਤਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤਾ ਧੀਆ ਜਾ ਹਰ ਵਸੈ ਮਨ ਆਏ ਸਹਜੇ ਖੇਤੀ ਰਹੀਆ ਸਤਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੂ ਅੰਗ ਰਜਾ ਸਹਿਜ ਸੁਭਾਏ ਖੇਤੀ ਜੰਮੀ ਅਗਲੀ ਮਨੂਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਤ ਜਾਏ ਮਨ ਸਾਚ ਸੱਚ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਿਹਾ ਸਮਾਏ ਬਾਣੀ ਵੱਜੀ ਚੋ ਜੁਗੀ ਸੱਚੋ ਸਾ ਸੁਣਾਏ ਹੋਮੈ ਮੇਰਾ ਰਹਿ ਗਿਆ ਸੱਚਾ ਲੈ ਮਿਲਾਏ ਤਿਨਕੋ ਮੈਲ ਅਧੂਰ ਹੈ ਜੋ ਸਤ ਰਹੇ ਲਵਲਾਏ ਨਦਰੀ ਨਾਮ ਧਿਆਈਐ ਬਿਨ ਕਰਮਾ ਪਾਇਆ ਨਾ ਜਾਏ ਪੂਰਾ ਭਾਗ ਸਤਸੰਗ ਲਹਿ ਸਤਿਗੁਰ ਭੇਟਾ ਚ ਸਿਆਏ ਅੰਦਨਾ ਮਿਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸਾਹਿਬ ਮਿਲਾਵੜਾ ਨਾਮੇ ਨਾਮ ਸਮਾਜ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਾਵ ਤਿਨ ਪਾਏ ਉਹਨੂੰ ਜਿਹਨੂੰ ਗੁਰ ਕਾ ਸ਼ਬਦ ਵਿਚਾਰ ਸਤਸੰਗਤੀ ਸਦਾ ਮਿਲ

ਰਹੇ ਸੱਚੇ ਕੇ ਗੁਣਸਾਰ ਦੂਜਾ ਮਹਿਲ ਚੁਕਾਈ ਨੂੰ ਹਰ ਰਾਖਿਆ ਉਰਧਾਰ ਸੱਚੀ ਬਾਣੀ ਸੱਚ ਮਨ ਸੱਚੀ ਨਾਲ ਪਿਆਰ ਮਨ ਮੇਰੇ ਹੋਮੈ ਮਹਿਲ ਮਹਿਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਰਨ ਹਰ ਹਾਉ ਸੱਚਾ ਸ਼ਬਦ ਮਨ।

ਜੈ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਰਾ ਅੰਦਰਾ ਪਿਰਪਰਿਆ ਵਹਿ ਜਾਏ ਨਦਨ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕਿਸੁਣ ਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਉਣ ਦੇ ਪਾਪੇ ਪਚਹ ਪਚਾਏ ਸੋ ਪ੍ਰਭ ਨਦਨ ਆਵੀ ਮਨੁੱਖ ਬੋਝ ਨ ਪਾਏ ਜਿਸ ਵਿਕਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ।

ਸ੍ਰੀ ਰਾਗ ਮਹੱਲਾ ਤੀਜਾ। ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸਤਨਾਮ ਆਧਾਰ, ਗੁਰਸ਼ਬਦੀ ਸਤ ਪਾਇਆ ਦੁੱਖ ਨਿਵਾਰਨ ਹਾਰੂ। ਸਦਾ ਸੱਚੇ ਗੁਣ ਗਾਵੈ, ਸਦਾ ਸੱਚੇ ਗੁਣ ਗਾਵੈ ਸਾਚਾ ਨਾਮ ਪਿਆਰ। ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰੂ, ਮਨ ਰੇ ਸਦਾ ਆਨੰਦ ਗੁਣ ਗਾਏ। ਸੱਚੀ ਬਾਣੀ ਹਰਪਾਈਏ ਹਰਸੋ ਰਹਿ ਸਮਾਏ, ਰਹਾਉ ਸੱਚੀ ਭਗਤੀ ਮਨ ਲਾਲ ਥੀਆ, ਰੱਤਾ ਸਹਿਜ ਸੁਭਾਏ। ਗੁਰ ਸ਼ਬਦੀ ਮਨ ਮੋਹਿਆ, ਕਹਿਣਾ ਕੁਛ ਨ ਜਾਏ। ਜੇ ਭਾਰਤੀ ਸਾਬਤ ਸਚਾਈ, ਅੰਮ੍ਰਿਤ ਪੀਵੈ ਰਸ ਗੁਣ ਗਾਏ। ਗੁਰਮੁਖੇ ਹੋ ਰੰਗ ਪਾਈਆ।

ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤਿਸਨੰ ਤਾਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਰਨ ਪਾਇਓ ਕਰ ਵੇਖੋ ਮਨ ਵਿਚਾਰ।

ਜੈ ਸੀਤੀ ਰਹਾ। ਸਤਸੰਗਤ ਮੇ ਲਾਏ ਮੁਨ ਦੇ ਕੂੜ ਮੁੱਠੀ ਕੁੜਿਆਰ, ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ। ਮਨਮੁਖੰਤ ਨ ਪਛਾਣੀ ਤਿੰਨ ਕਿਉ ਰਹਿਣ ਵਿਹਾਏ, ਗਰਭ ਅਟੀਆ ਤ੍ਰਿਸ਼ਨਾ ਜਲਾਏ, ਦੁੱਖ ਪਾਵੈ ਦੂਜਾ ਭਾਏ, ਸਵਰਤੀਆ ਸੁਹਾਗਣੀ ਤਿੰਨ ਵਿੱਚੋਂ ਹੋਮੈ ਜਾਏ, ਸਦਾ ਪਿਰ ਰਾਵੇ ਆਪਣਾ ਤਿੰਨ ਸੁੱਖੇ ਸੁੱਖ ਵਿਹਾਏ, ਗਿਆਨ ਮੇ ਹੋਣੀ ਪਿਰ ਮੁਤੀਆ, ਪਿਰ ਮਨ ਪਾਇਆ ਜਾਏ। ਅਗਿਆਨ ਮਤੀ ਅੰਧੇਰਾ ਬਿਨ, ਫਿਰ ਦੇਖੇ ਭੁੱਖ ਨਾ ਜਾਏ, ਆਵ ਮਿਲੋ ਸਹੇਲੀਓ, ਮੈਂ ਫਿਰ ਦੇਹ ਮਿਲਾਏ, ਪੂਰਾ ਭਾਗ ਸਤਿਗੁਰ ਮਿਲਾਏ, ਫਿਰ ਪਾਇਆ ਸਤ ਸਮਾਏ, ਸੇ ਸਹੀ ਆ ਸੁਹਾਗਣੀ ਜਿਨ ਕੋ ਨਦਰ ਕਰੇ, ਖਸਮ ਪਛਾਣ।

ਪਰਗਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੈ ਭਾਇ ਆਂਡਨ ਦਾ ਵੈਪਰੇ ਆਪਣਾ ਸਹਿਜੇ ਸੱਚ ਸਮਾਇ ਰਹਾਉ ਸਭ ਰਤੀਆ ਸੁਹਾਗਣੀ ਸੱਚਾ ਸ਼ਬਦ ਸਿਗਾਰ ਹਰ ਵਾਰ ਪਾਇਨ ਘਰ ਆਪਣਾ ਗੁਰ ਕਹਿਤ ਪਿਆਰ ਸੇ ਸੁਭਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਪ੍ਰੀਤ।

ਸਮਾਜ ਸ੍ਰੀ ਰਾਗ ਮਹੱਲਾ ਤੀਜਾ। ਹਰ ਜੀਉ ਹਰ ਜੀ ਸੱਚਾ ਸਤੂ ਸਭ ਕਿਸ਼ਤੇ ਰਾਚੀ ਰਾਏ ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀ ਰਾਏ ਹਰ ਜੀ ਬਖਸ਼ੇ ਬਖਸ਼ ਲੇ ਸੁਖ ਸਦਾ ਸਰੀ ਰਾਏ ਗੁਰਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰ ਹੈ ਮੇਰੀ ਮਨ ਨਾਮ ਰਤੇ ਸਕੋਏ ਗੁਰਮਤੀ ਨਾਮ ਸਲਾਹੀ ਹੈ ਦੂਜਾ ਅਵਰਨ ਕੋਈ ਰਹਾਓ ਧਰਮ ਰਾਏ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ ਦੂਜਾ ਭਾਈ ਦੁਸ ਆਸਮਾ ਉਹ ਤੇਰੀ ਸਰਕਾਰ ਅੰਧੇ ਆਤਮੀ ਹਰ ਗੁਣ ਤਾਸਮਨ ਜਪੈ ਤਾ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਰ ਧਨ ਸੁਹਾਗਣ ਹਾਰ ਸਵਾਰਨ ਹਰ ਮਨ ਕੇ ਬਿਕਾਰ ਮਨਹਤ ਜੈ ਮਨ ਚੁੱਕੈ ਮੋਹ ਅਭਮਾਨ ਆਤਮ ਰਾਮ ਪਛਾਣਿਆ ਸਹਿਜੀ ਨਾਮ ਸਮਾਨ ਬਿਨ ਸਤਿਗੁਰੂ ਮੁਕਤ ਨ ਪਾਈਐ ਮਨਮੁਖ ਪਿਰਾਇ ਦੀਵਾਣੁ ਸਭ ਨ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਇ ਪਛਮਾਣੁ ਸਭ ਕਿਛ ਆਪੇ ਆਪੈ ਦੂਜਾ ਵਰਨ ਕੋਈ ਜਿਉਂ ਬੁਲਾਏ ਤਿਉਂ ਬੁਲੀਐ ਜਾ ਆਪ ਬੁਲਾਏ ਸੋਏ ਗੁਰੂ ਕੁਮਾਣੀ ਬ੍ਰਹਮੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂ ਜਿਸ ਸੇਵਿਆ ਸਕੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੈ ਮੈਲ ਦੁਖ ਪਾਇਆ ਮਨ ਲਾਗੀ ਦੂਜੇ ਭਾਏ ਮਲ ਹੋਮੈ ਧੋਤੀ ਕਿਵੈ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਦ ਕਰਮ ਕਮਾਮ ਦੇ ਦੂਣੀ ਮਨ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਸ ਕੀ ਧੋਏ ਰਹਾਓ

ਬਲਿਹਾਰਾ ਜਾਓ। ਇਹ ਮਨ ਭਗਤੀ ਰਤਿਆਉ, ਸੱਚ ਬਾਣੀ ਨਿਸਾਉ, ਮਨ ਤੇ ਜੇ ਵਰਤੀ, ਹਰ ਗੁਣ ਸੱਚੇ ਗਾਉ, ਨਾਨਕ ਨਾਮ ਨਾਮ ਵਿਸਰੈ, ਸੱਚੀ ਮਾਉ ਸਮਾਉ, ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ। ਮੈਂ ਮਨ ਤਨ ਬਿਰਹੂੰ ਅਤ ਅਗਲਾ, ਕਿਉਂ ਪ੍ਰੀਤ ਮਿਲਾ ਕਰਿਆ ਏ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁਖ ਜਾਏ, ਜਾਇ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲਾਏ, ਮਿਲਾਏ ਮੇਰੇ ਸਤਿਗੁਰਾ। ਮੈਂ ਤੁਜ ਬਿਨ ਅਵਰ ਨ ਕੋਏ, ਹਮ ਮੂਰਖ ਮੁਕਤ ਸਰਣਾਗਤੀ, ਕਰ ਕਿਰਪਾ ਮੇਲੇ ਹਰ ਸੋਏ ਰਹਾਉ। ਸਤਿਗੁਰ ਦਾਤਾ ਹਰ ਨਾਮ ਕਾਂ, ਪ੍ਰਭ ਆਪ ਮਿਲਾ ਵੈ ਸੋਏ, ਸਤਿਗੁਰ ਹਰ ਪ੍ਰਭ ਬੁਝਿਆ, ਗੁਰ ਜੀਵੜ ਅਵਰ ਨ ਕੋਏ, ਹੋ ਗੁਰ ਸਰਣਾਈ ਟਹਿ ਪਵਾ, ਕਰ ਦਇਆ ਮੇਲੀ ਪ੍ਰਸੋਏ, ਮਨ ਹਠ ਕਿਨ ਨਾ ਪਾਇਆ, ਕਰ ਭਾਵ ਥੱਕੇ ਸਭ ਕੋਏ, ਸਹਿਸ ਸਿਆਣਪ ਕਰ ਰਹੇ।

ਸੋ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਹਾਂ ਤਸਵਟੋਂ ਚੁਹਕੰਨੀਆਂ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਤੇ ਆਏ ਬਿਨਾਂ ਵੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਇ ਰਹੋ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੇ ਲੱਗਿਆ ਘੜ ਰਤਨ ਦੇ ਵੈ ਪ੍ਰਗਾਸ ਧੰਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਨ ਵਸਕਾਲ ਓਏ ਫਿਰ ਫਿਰ ਜੁਨ ਭਵਾਈਆ ਹੈ ਵਿੱਚ ਵਿਸਟਾ ਕਰਬ ਕਰਾ ਲਿਓ ਨਾ ਪਾਸ ਦਵਾਸ ਨਾ ਭਿੱਟੀਆ ਜੰਤਰ ਕਰੋ ਚੰਡਾ ਲਿਓ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵਹਿ ਆਈ ਉਨ ਜਨਮ ਕੀ ਮੈਲ ਤਰਾ ਨਿਰਮਲ ਨਾਮ ਦ੍ਰਿੜਾਈ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰੂ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬਿਦਿਆ ਰੰਗ ਚਲੂ ਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾ ਵੈਸੋਏ ਰਾਓ ਮਨ ਰੰਗ ਹੋਵੜ ਭਾਗੀਓ ਗੁਰੂ ਤੁੱਠਾ ਕਰੇ ਪਸਾਓ ਗੁਰੂ ਨਾਮ ਦ੍ਰਿੜਾਏ ਰੰਗ ਸਿਉ ਹੋ ਸਤਿਗੁਰ ਕੈਬਲ ਜਾਓ ਬਿਨ ਸਤਿਗੁਰੂ ਹਰਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੀ ਕੰਚਨ ਨਾ ਥੀਐ ਮਨਮੁਖ ਲੂਹਾ ਬੂੜਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਅੰਕਿਤ ਬਿਦ ਚੜਿਆ ਜਾਏ ਸਤਿਗੁਰ ਕੈ ਭਾਣਾ ਜੋ ਚਲਾਏ ਵਿੱਚ ਬੋਹਿਤ ਬੈਠਾਏ ਧੰਨ ਧੰਨ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਾਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਹੁਮ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਓ ਜਿਨ ਮੇਰਾ ਪਿਆਰਾ ਰਾਵਿਆ ਤਿਨ ਪਿੱਛਾ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿੱਚੋਂ ਵਾਰਿਆ

ਹੋ ਗੁਰ ਸਲਾਹੇ ਨਾ ਰੱਜੂ, ਮੈਂ ਮੇਲੇ ਹਰ ਪ੍ਰਪਾਸ ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਲ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗ ਹੁਣ ਬਹਿਰੋਏ, ਜੋ ਹਰ ਪ੍ਰਭਾਣਾ ਸੋ ਥੀਐ ਧੁਰ ਲਿਖਿਆ ਨ ਮਿਟੈ ਕੋਏ, ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ, ਸਭ ਜਗ ਜੀਵਨ ਜਗ ਆਪੈ ਨਾਨਕ ਜਲ ਜਲ ਸਮਾਏ, ਸ੍ਰੀ ਡਾਕ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ, ਜਾਇ ਪੁੱਛੋ ਸੁਹਾਗਣੀ ਤੁਸਾ ਕਿਉਂ ਕਰ ਮਿਲਿਆ ਪ੍ਰਵਿਆਈ, ਉਹ ਵੇ ਪ੍ਰਵਾਹ ਨ ਬੁਰਣੀ ਹੋ ਮਲਮਲ ਤੋਂ ਵਾਂਗ ਤਿਨ ਪਾਏ, ਭਾਈ ਰੇ ਮਿਲ ਸੱਜਣ ਹਰ ਗੁਣ ਸਾਰੁ, ਸੱਜਣ ਸਤਿਗੁਰ ਪੁਰਖਾਏ, ਦੁੱਖ ਮੈਂ ਕੱਢੈ ਦੁੱਖ ਕੱਢੈ ਹੂੰ ਮੈਂ ਮਾਰਿਓ, ਰਹਾਉ ਗੁਰਮੁਖੀਆ ਸੁਹਾਗਣੀ ਤਿੰਨ ਦਇਆ ਪਈ ਮਨ ਆਏ, ਸਤਿਗੁਰੂ ਵਚਨ ਤਨ ਹੈ ਜੋ ਮੰਨੇ ਸੋ ਹਰਸ ਖਾਏ, ਸੇ ਵੜ ਭਾਗੀ ਵੜ ਜਾਣੀਐ ਜਿਨ ਹਰਸ ਖਾਧਾ ਗੁਰ ਭਾਏ, ਹੋ ਹਰ ਰਸ ਵਣ ਤਿੰਨ ਸ਼ਬਦ ਹੈ ਭਾਗ ਨਹੀਂ ਖਾਏ, ਬਿਨ ਸਤਿਗੁਰ ਪੱਲਾ ਨਾ ਪਵਾਏ, ਮਨਮੁਖ ਰਹੇ ਬਿਲ ਲਾਏ, ਓਏ ਸਤਿਗੁਰ ਆਗਿਆ ਨਾਨਕ ਹੈ ਉਹਨਾਂ ਅੰਤਰ ਕ੍ਰੋਧ ਬਿਲਾਏ, ਹਰ ਹਰ ਹਰ ਹਰ ਹਰ ਆਪ ਹੈ ਆਪੇ ਹਰ ਸੋਏ, ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ, ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜੈ ਫਿਰ ਆਥ ਰਹਿ ਰਣ ਸਵਾਈ ਜਾਏ, ਆਪ ਘਟੈ ਨਰ ਨਾ ਬੁਝੈ,

ਮੋਹ ਬਿਖ ਹੈ। ਅੰਤ ਬੇਲੀ ਕੋਈ ਨ ਹੋਏ ਰਹਾਉ, ਗੁਰਮਤਿ ਹਰ ਲਿਵ ਉਭਰੇ ਅਲਿਪਤ ਰਹਿ ਸਰਣਾਏ। ਓਨੀ ਚੱਲਣ ਸਦਾ ਨਿਹਾਲੇ ਆ, ਹਰ ਖਰਚ ਲਈ ਆਪਤ ਪਾਏ। ਗੁਰਮੁਖ ਦਰਗਹਿ ਮੰਨੀਆ ਹੈ, ਹਰ ਆਪ ਲਏ ਗਲ ਲਾਏ। ਗੁਰਮੁਖਾ ਨੂੰ ਪੰਥ ਪਰਗਟਾ, ਦਰ ਠਾਕ ਨ ਕੋਈ ਪਾਏ। ਹਰ ਨਾਮ ਸਲਾਹ ਹਰ ਨਾਮ ਮਨ,

ਤੇ ਪ੍ਰਭ ਮੈਂ ਜਾਜ ਕੀ ਅਰਦਾਸ ਨਾਨਕ ਭਾਗ ਵੜੇ ਤਿੰਨ ਗੁਰਮੁਖਾਂ ਜਨਾਂਤਰ ਨਾ ਪ੍ਰਗਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਘਰ ਪਹਿਲਾ ਕਿਆ ਤੂਰਤਾ ਦੇ ਕੈ ਪੁੱਤਰ ਕਲਤਰ ਸਿਗਾਰ ਰਸ ਭੋਗੈ ਖੁਸ਼ੀਆਂ ਕਰਾਏ ਮਾਣ ਹੈ ਰੰਗ ਅੰਪਾਰ ਬਹੁਤ ਕਰਾਏ ਫਰਮਾਇਸੀ ਵਰਤਾ ਹੋਏ ਅਪਾਰ ਕਰਤਾ ਚਿਤਨਾ ਆਵੇ ਮਨਮੁਖ ਅੰਦ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਥਾਕ ਕਿਸ ਹੀ ਚਤਨ ਪਾਵਈ ਬਿਸਰਿਆ ਸਭ ਸਾਕ ਸਿਰਜਨ ਹਾਰ ਭੁਲਾਇਆ ਬਿਨਾ ਬਹਿਨਾ ਪਾਕ ਲੈਦਾ ਬਦ ਦਵਾਏ ਤੂੰ ਮਾਇਆ ਕਰਹਿ ਇਕਥ

ਹੋਏ ਸ੍ਰੀ ਰਾਗ ਮਹੱਲਾ ਪੰਜਵਾਂ। ਬਹੁ ਬਿਲਾਸ ਬਹੁ ਰੰਗ ਘਣਾਉ ਦ੍ਰਿਸ਼ਟ ਭੂਲ ਖੁਸ਼ੀਆ ਛਤਰ ਧਾਰ ਬਾਦਸ਼ਾਹੀਆਂ ਵਿਸਾਸੇ ਪਰੀਆਂ ਭਾਈ ਰੇ ਸੁੱਖ ਸਾਧ ਸੰਗ ਪਾਇਆ ਲਿਖਤ ਲਿਖਿਆ ਲੇਖ ਤਿਨ ਪੁਰਖ ਵਿਧਾਤਾ ਹੈ ਤਿਨ ਸਹਿ ਸਹਿ ਮਿਟ ਗਿਆ ਰਾਮ ਜੀਤੀ ਥਾਨ ਥਨੰਤਰਾਂ ਤੀਤੇ ਭਵਿਆਇਆ ਧਨ ਪਾਤੀ ਵਟ ਭੂਮੀਆਂ ਮੇਰੀ ਮੇਰੀ ਕਰ ਪਰਿਆ।

ਕਰ ਲਿਆ। ਕੋਟ ਤੇ ਤੀਸ ਸੇਵਕਾਂ ਸਿੱਧ ਸਾਧਕ ਦਰਖਰਿਆ ਗਰਮਵਾਲੀ ਵੜ ਸਾਹਿਬੀ ਸਭ ਨਾਨਕ ਸੁਪਨਤੀਆ ਸਲੋਕ ਮੁਹੱਲਾ ਪੰਜਵਾਂ।

ਗੁਰੂ ਸੇਤੀ ਚਿਤ ਲਾਏ। ਸਦਾ ਸਦਾ ਰੰਗ ਮਾਣ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫਕੜੇ, ਸਭ ਮੁਕਦੀ ਚੱਲੀ ਰਹਿਣ ਰਹਾਓ। ਕੁਦਮ ਕਰੇ ਪਸ ਪੰਖੀਆਂ, ਦਿਸੈ ਨਾਹੀ ਕਾਲ, ਥੈ ਸਾਸ ਮਨੁੱਖ ਹੈ, ਪਾਥਾ ਮਾਇਆ ਜਾਲ, ਮੁਕਤੇ ਸੇਈ ਭਾਲੀਐ, ਜੇ ਸੱਚਾ ਨਾਮ ਸਮਾਲੋ, ਜੋ ਕਰ ਛੱਡ ਗੁਭਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ, ਤਸਕੀ ਚਿੰਤਾ ਨਾਹੇ। ਪਾਹੇ ਸੇਤੀ ਨਿਕਲੇ, ਜੇ ਗੁਰ ਕੀ ਪੈਰੀ ਪਾਏ, ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ, ਚਾਰੇ ਕੁੰਡਾ ਭਾਲਕੈ ਆਇ ਪਿਆ ਸਰਣਾਏ। ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਏ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾਂ। ਕੜੀ ਮੋਹਤ ਕਾ ਪਾਹੁਣਾ, ਕਾ ਸਵਾਰਨ ਹਾਰੂ, ਕਾ ਮਾਇਆ ਕਾ ਵਿਆਪਿਆ, ਸਮਝੈ ਨਾਹੀ ਗਬਾਰ। ਉੜ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਦੀ ਪਾਹੇ, ਜੇ ਹੋ ਵੀ ਪੂਰਬ ਲਿਖਿਆ, ਤਾਂ ਗੁਰ ਕਾ ਸ਼ਬਦ ਕਮਾ ਬਚਨ ਕਮਾਹੇ। ਰਹਾਓ ਹਰੀ ਨਾਹੀ ਨੈਣ ਡਡੁਰੀ ਪੱਕੀ, ਵਡਣ ਹਾਰ ਲੈ ਲੈਂਦਾ ਪਹੁੰਚਿਆ, ਲਾਵੇ ਕਰ ਤਿਆਰ। ਜਾ ਹੋਵਾ ਹੁਕਮ ਕਿਸਾਨ ਦਾ, ਤਾਂ ਲੁਣ ਮਿਲਿਆ ਕਿ ਤਾਰ, ਪਹਿਲਾਂ ਪੈਰ ਧੰਦਾ ਗਿਆ, ਦੂਜਾ ਪਰਸੋਇਆ, ਤੀਜਾ ਝਾਕ ਚਖਾਇਆ, ਚੌਥੇ ਭੋਰ ਪਹਿਆ। ਕਾਹਦੀ ਚਿਤਨਾਇਓ ਜਿਨ ਜੀਓ, ਪਿੰਡ ਦੀਆਂ ਸਾਸੰਕ ਵਾਰਿਆਂ, ਜੀਓ ਕੀਆ ਕੁਰਬਾਨ, ਜਿਸ ਤੇ ਸੋ ਜੀ ਮਨ ਪਈ। ਮਿਲਿਆ ਪੁਰਖ ਜਾਣ, ਨਾਨਕ ਡਿੱਠਾ ਸਦਾ ਨਾਲ, ਹਰੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਗੱਲਾਂ ਵਿਸਰਨ ਕਰਨ ਵਿਸਰੋ ਜਾਓ, ਤਿੰਦਾ ਸਭ ਜਲਾ ਕੈ ਗੁਰੂ ਨਾਮ ਦੀ ਆਸਾ ਸਵਾਓ। ਆਸਾ ਸਭੇ ਲਾਇਕ ਐਸਾ ਇੱਕ ਆਸ ਕਮਾਓ, ਆਸਾ ਸਭੇ ਲਾਇਕ ਇੱਕ ਆਸ ਕਮਾਓ, ਜਿਨੀ ਸਤਿਗੁਰੂ ਸੇਵਿਆ, ਤਿੰਨ ਅੱਗੇ ਮਿਲੇ ਮਿਲਿਆ, ਤਿੰਨ ਅੱਗੇ ਮਿਲਿਆ ਥਾਓ, ਮਨ ਮੇਰੇ ਕਰਤੇ ਨੂੰ ਸਾ ਲਾਵੇ, ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪਾਹੇ ਰਹਾਓ। ਦੁੱਖ ਭੁੱਖ ਨਾ ਵਿਆਪੀ, ਜੇ ਸੁਖਦਾ ਤਮਨ ਹੋਏ, ਕਿਤੇ ਕੰਮ ਨਾ ਚੀਜੀਐ ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹਾਥੇ ਤਿਸ ਮਾਰ ਨਾ ਸਕੈ ਕੋਏ, ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗ ਮੁਸਕਤੇ

ਦੀ ਹੈ ਰੀਤ। ਇੱਕ ਸਿਮਰ ਮੰਨਿਆ ਤਾਂ ਹੋਵਾ ਨਿਚਲ ਚੀਤੋ, ਸੱਚ ਖਾਣਾ ਸੱਚ ਪੈਰਨਾ ਟੇਕ ਨਾਨਕ ਸੱਚ ਕੀਤੋ। ਸ੍ਰੀ ਰਾਗ ਮਹੱਲਾ ਪੰਜਵਾਂ।

ਜਿਸ ਲਿਖਿਆ ਹੋਇਆ ਮਤ ਮੇਰੇ ਮਨ ਇਕਸ ਸਿਉ ਚਿਤ ਲਾਏ ਇਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀ ਆਂਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖੇ ਅੰਤ ਸਤਿਗੁਰ ਚਰਨ ਗਏ ਸਫਲ ਮੂਰ ਸਫਲਾ ਕਰੀ ਜਿਸ ਤੇ ਨਾਲ ਪਿਆਰ ਦੁੱਖ ਸੰਤਾਪ ਨਾਲ ਲਗਾਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬਦਾ ਕਰਤ ਹਾਂ ਜਿੱਥੇ ਮ੍ਰਿਤ ਨ ਜਨਮ ਜਰਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਧਿਆਈਐ ਜੀ ਅੜੇ ਸਿਰ ਸਾਹ ਪਾਤਸ਼ਾਹ ਤਿਸ ਹੀ ਕੀ ਕਰਿਆ ਸਮਨ ਜਿਸ ਕਾ ਸਭ ਸਵਿਸਾਹ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾਓ ਮਨ ਮੇਰੇ ਸੁਖ ਸਹਿਜ ਸਿਤੀ ਜਪ ਨਾਓ ਆਠ ਪੈਰ ਪ੍ਰਭ ਧਿਆਏ ਤੂੰ ਗੁਰੂ ਗੋਬਿੰਦ ਨਿਤ ਗਾਉ ਰਹਾਓ ਤਸਕੀ ਸਰਣੀ ਪਰਮ

ਜਾ ਕੈ ਹਿਰਦੈ ਹਰਿ ਵਸੈ। ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ, ਆਪਣਾ ਆਪ ਤਿਆਗੋ ਪਾਵਾ ਸਿਆਣਪ, ਪਾਪ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ, ਤਸੈ ਪ੍ਰਾਪਤ ਰਤਨ ਹੋਏ। ਜਿਸ ਮਸਤਕ ਹੋਵੈ ਭਾਗ, ਤਸੈ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਵਿਆਪ, ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹੋਮੈ ਤਾਪ, ਨਾਨਕ ਸਤਿਗੁਰ ਕੋ ਨਾਨਕ ਕੋ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ

ਪਾਪ ਤਿਆਗ ਗੁਰਪੂਰਾ ਆਰਾਧ ਨਿਤ ਇੱਕ ਸਕੀਲ ਲਿਵ ਲਾਗੋ ਰਾਵ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਸਕੀਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ।

जयंत जाप सब जिन किए, आठ पैर तिस जाप एक से तीरते आ, ना होवी शोक संताप। पार ब्रह्म प्रभ एक है दूजा नाही कोई, जियो पिंड सब तिस का जस पावै सो होए। गुर पूरा पूरा भया जप नानक सच्चा सोए। सिराग महला पंजवा जिन्ना सतगुर स्यों चित लाया से पूरे प्रधान, जिन को आप दयाल होए तिन उपजै मन ज्ञान। जिन को मस्तक लिखिया तिन पाया हर नाम, मन मेरे को नाम ते आए सर्ब सुखा सुखी उपजै दरगह पैदा जाय रहाउ। जन्म मरण का पहु गया पाओ भगत गोपाल, साधु संगत निर्मला आप करे प्रतपाल। जन्म मरण की मल कटी है गुर दर्शन देख निहाल, थान थनंतर रव रहिया पार ब्रह्म प्रभ सोए। सबना दाता एक है दूजा नाही कोई, तिस शरण आई छुटिया कीता लोड़े सो होए। जिन मन वसिया पार ब्रह्म से पूरे प्रधान, तिनकी शोभा निर्मली प्रगट पई जहान। जिनी मेरा प्रभ त्याहे आ नानक तिन कुर्बान। श्री राग महला पंजवा मिल सतगुर सब दुख गया, हर सुख वसिया मन आए। अंतर ज्योत प्रगासिया एक सस्यों लिवलाए, मिल साधु मुख उजला पूर्व लिखिया पाए। गुण गोविंद नित गावने निर्मल सच नाए, मेरे मन गुर शब्दी सुख होए। गुर पूरे की चाकरी बिरथा जाए न कोई रहाओ। मन कियां इच्छा पूरियां पाया नाम निधान, अंतर जामी सदा संग करने हार पछाण। गुर प्रसादी मुख उजला जप नाम दान इशनान, काम क्रोध लोभ बिन सिया तजिया सब अभिमान। पाया लाह लाभ नाम पूर्ण होए काम, कर कृपा प्रभ मिलिया दिया अपना नाम। आवन जाना रह गया आप हुआ मेहरबान। सच महल घर पाया गुर का शब्द पछान, भगत जना को राखदा अपनी कृपा धार। हलत पलत मुख उजले साचे के गुणसार, आठ पहर गुणसार दे रते रंग अपार। पार ब्रह्म सुख सागर हो नानक साध बलिहार। श्री राग महला पंजवा पूरा सतगुर जी मिलै पाईऐ शब्द निदान, कर कृपा प्रभ अपनी जपियै अमृत नाम। जन्म मरण दुख काटिया लागे सहज ध्यान, मेरे मन प्रभ शरणाई पाए। हर बिन दूजा को नहीं इको नाम ते आए रहाओ। कीमत कहन ना जाइया सागर गुणी अथाओ, बड़ पागी मिल संगति सच्चा शब्द विसाओ। कर सेवा सुख सागर सिर साहा पातशाह, चरण कमल का सरा दूजा नाही ठाओ। मैं तर तेरी पार ब्रह्म तेरा तान रहाओ, निमाणिया प्रभ मान तू तेरा संग समाओ।
ਹਰ ਜਪੀਐ ਆਰਾਧੀਐ ਆਠ ਪਹਿਰ ਗੋਬਿੰਦ ਜੀ ਪ੍ਰਾਨ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁਖ ਉਤਾਰਿਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਛੜੈ ਸਭ ਮੈਂ ਰਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ ਆਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨੇਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨੇਤਾਰਾ ਆਧਾਰ ਜਿਸ ਪੇਖਤ ਕਿਲ ਬਿਕ ਹਿਰੇ ਮਨ ਤਨ ਹੋਵੈ ਸਾਂਤ ਇੱਕ ਮਨ ਏਕ ਧਿਆਈਐ ਮਨ ਕੀ ਲਾਏ ਭ੍ਰਾਂਤ ਗੁਣ ਨਿਦਾਨ ਨਵਤਨ ਸਦਾ ਪੂਰਨ ਜਾਕੀ ਦਾਤ ਸਦਾ ਸਦਾ ਆਰਾਧੀਐ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਜਿੰਦ ਦੇਖੈ ਸੁਣੈ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਨਾਨ ਪਾਲਦਾ ਪ੍ਰਭ ਨਾਨਕ ਸਦਬਖਸ਼ਿੰਦ ਸ਼੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰੱਖ ਉਰ ਧਾਰ ਮੇਰੇ ਮਨ ਹਰ ਬਿਨੇ ਅਵਰ ਨ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਈ ਰਹਾਉ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੈ ਨਾ ਜਾਣਈ ਮਨ ਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸਨੋ ਜਾਣੈ ਦੂਰ ਤਿਸਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ ਭਗਤੀ ਨਾਮ ਵਿਹੂਣਿਆ ਆਵੈ ਵੰਝੈ ਪੂਰ ਰਾਖ ਲਿਓ ਪ੍ਰਭ ਕਰਨ ਹਾਰ ਜੀ ਜਿੰਤ ਕਰ ਦਇਆ ਬਿਨ ਪ੍ਰਭ ਕੋਏ ਨਾ ਆਵੈ ਬਿਨ ਪ੍ਰਭ ਕੋਏ ਨਾ ਰੱਖਣ ਹਾਰ ਮਹਾਂ ਵਿਕਟ ਜਮ ਭਇਆ ਨਾਨਕ ਨਾਮ ਨਾ ਵਿਸਰਉ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਿਰਦੈ ਨਾ ਵਸਈ ਕਾਰਜ ਕਿਤੈ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧ ਕੀ ਗੁਰ ਚਰਨੀ ਚਿਤ ਲਾਇ ਰਹਾਉ ਨਾਮ ਨਿਦਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹਉਮੈ ਰੋਗ ਭਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧ ਕੀ ਅੱਠ ਸੱਠ ਤੀਰਥ ਨਾਓ ਜੀਓ ਪ੍ਰਾਨ ਮਨ ਤਨ ਹਰੇ
ਸਾਚਾ ਇਓ ਸੁਆਉ। ਐਥੈ ਮਿਲੈ ਵਡਾਈਆ ਦਰਗੈ ਪਾਵੈ ਥਾਉ, ਕਰੇ ਕਰਾਏ ਆ ਪ੍ਰਭ ਸਭ ਕਿਛ ਤਸੀਹੀ ਹਾਥ, ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ। ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ। ਸ੍ਰੀ ਰਾਗ ਮਹੱਲਾ ਪੰਜਵਾਂ, ਸਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ, ਸਤਿਗੁਰ ਕੈ ਉਪਦੇਸਿਆ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋਂ ਵਿਸਾਰ ਰਹਾਉ। ਗੁਣ ਗੋਬਿੰਦ ਨਿਤ ਗਾਵੀਐ ਆਵ ਗੁਣ ਕੱਟਣਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ, ਸਹਿਜੇ ਸਿਫਤੀ ਰਤਿਆ ਪਵਜਲੇ ਉਤਰੇ ਪਾਰ, ਤੀਰਥ ਵਰਤ ਲੱਖ ਸੰਜਮਾ ਪਾਈਐ ਸਾਧੂ ਧੂਰ, ਲੋਕ ਕਮਾਵੈ ਕਿਸ ਤੇਜਾਂ ਵੇਖੈ ਸਦਾ ਹਦੂਰ, ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।